ਹਾਜ਼ਰ ਹੈ ਦਰ ਪ੍ਰਵਾਨ ਹੂੰ ਵੀ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਕੜਾ ਪ੍ਰਸ਼ਾਦ ਦੀਆਂ ਦੇਕਾਂ ਵਾਸਤੇ ਕਾਕਾ ਗੁਰਬਾਜ ਸਿੰਘ ਬੱਚੀ ਹਰਨੀਨ ਕੌਰ ਕਾਕਾ ਮਨਜੋਤ ਸਿੰਘ ਬੱਚਿਆਂ ਵੱਲੋਂ ਦੇਕਾਂ ਵਾਸਤੇ ਮਾਇਆ ਹਾਜ਼ਰ ਹੋਈ ਸੇ ਪਰਿਵਾਰਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਭਾਈ ਭਗਤ ਸਿੰਘ ਜੀ ਨੂੰ ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਹੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਿਰ 'ਤੇ ਮੇਰਾ ਭਰਿਆ ਹੱਥ ਰੱਖਣੇ ਦੁੱਖਾਂ ਤੋਂ ਰਹਿਤ ਜ਼ਿੰਦਗੀ ਬਖਸ਼ਣੀ ਸੱਚੇ ਪਾਤਸ਼ਾਹ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆ, ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ, ਸੰਧਿਆ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ, ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ 6:20 ਤੱਕ ਭਾਈ ਸਾਹਿਬ ਜੀ ਦੇ ਜਥੇ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ 6:20 ਤੋਂ 7 ਤੱਕ ਕਥਾ ਦੀ ਹਾਜ਼ਰੀ ਭਰਨਗੇ ਅਤੇ 7 ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ 7 ਤੋਂ ਕੀਰਤਨ ਆਰੰਭ ਕਰਨਗੇ। ਉਪਰੰਤ ਢਾਡੀ ਜਥਾ ਹਾਜ਼ਰੀ ਭਰੇਗਾ। ਸੋ ਆਓ, ਭਾਈ ਸਾਹਿਬ ਜੀ ਦੇ ਜਥੇ ਤੋਂ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਤੋਂ 7 ਵਜੇ ਤੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ 7 ਵਜੇ ਤੋਂ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹ ਕੀਰਤਨ ਦੀ ਆਰੰਭਤਾ ਕਰਨਗੇ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰੋ ਜੀ। ਆਓ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਸ਼ੁੱਕਰਵਾਰ ਦੀ ਕਲਾਸ ਦੇ ਅੰਦਰ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਜੋ ਕਿ 8:30 ਵਜੇ ਤੋਂ 9:30 ਵਜੇ ਤੱਕ ਗੁਰਮਤਿ ਵਿਚਾਰਾਂ ਦੀ ਹਾਜ਼ਰੀ ਭਰਨਗੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਡੁੱਬਦੇ ਪੱਥਰ ਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਲਕੈ ਵਾਂਗੀ ਤਾਰੇ ਜਾਏ ਸੁੱਤਾ ਗਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਲਕੈ ਵਾਂਗੀ ਤਾਰੇ ਵਧਕ

दर्शन डिठो सजाए के करण पलाव करे पुकारे गल विच लीता कृष्ण जी अवगुण कीता हरना चितारे कर किरपा संतोखिया पत ते उदाहरण बिरद विचारे पले पले कर मनिया न बुरियां दे हर काज सवारे पाप करेंदे पतत उधारे पले पले कर मनियन बुरियां दे हर काज सवारे पाप करेंदे पतत उधारे वाहेगुरु जी का खालसा वाहेगुरु जी की फतेह। सन्मानयोग जुगो जुग अटल चवर छतर तख्त दे मालक बाणी के बोहित कलयुग के जहाज शब्द गुरु श्री गुरु ग्रंथ साहिब महाराज जिया की कृपा बख्शिश होई है। गुरु चरणा की हाजरी भर रहे हैं। पातशाह जी की पवित्र बाणी का रस पिना कीर्तन श्रवण किया है। गुरु बाणी विचार कथा का वेला होया वक्त होया। भाई गुरदास जी की उच्चारण की हुई पावन पवित्र पौड़ी का पाठ आप जी ने श्रवण किया। जाए सुता गर्भास विच गोडे उत्ते पैर पसारे चरण कमल विच पद्म है झिल मिल झलकै वांगी तारे। भाई गुरदास जी ने उस वेले का जिक्र किया जदों हिंदू धर्म के मुताबक भगवान कृष्ण प्रभास नाम दे एक तीर्थ दे आराम कर रहे सी। प्रभास एक तीर्थ का नाम है और गोडे ते पैर रख के वह सुते हुए सन आराम कर रहे सन। कहंदे ने उन्हां दे पैरां दे विच पैर दे विच एक पद्म सी। उन्हां धार्मिक ग्रंथां ने कृष्ण जी दे जिंदगी दी प्रथाए एवें दसी है। पैर दे विच जिहड़ा पद्म है वह चमक रहा सी। उहदी चमक एवें सी जिवें किसी मिरगणी की अख की चमक हुंदी है। मिरगणी का भाव है हिरण। हिरण की अख की चमक की तरह कृष्ण जी दे पैर दे विच पद्म चमक रहा सी जदों वह गोडे ते पैर रख के प्रभास नाम दे तीर्थ ते सुते पए सन। ये उस वेले की गल है। हर रोज़ ही एक पात्र नूं लैके भाई गुरदास जी एक पौड़ी का उच्चारण कर रहे ने। वो जिक्र किया जाता है उस घटना का उस इतिहासक तत्थ नूं उजागर किया जाता है ते अंत वेले उहदा तत् सार की हुंदा है निचोड़ की हुंदा है वह अखीरली पंक्ति विच फिर भाई गुरदास जी आखदे ने। जिस तरह आपां सारे जानते हैं हरेक शब्द का जिहड़ा तत् सार हुंदा है वह रहाउ की पावन पवित्र पंक्ति विच दर्शाया जाता है। भाई गुरदास जी की रचना दे विच खूबी है ये विलक्षणता है कि हरेक पौड़ी की जिहड़ी
ਅੰਤਲੀ ਪੰਕਤੀ ਹੈ ਉਹਦੇ ਵਿੱਚ ਸਾਰੀ ਪੌੜੀ ਦਾ ਤੱਤ ਸਾਰ ਦੱਸਿਆ ਜਾਂਦਾ ਦਰਸਾਇਆ ਜਾਂਦਾ। ਕਹਿੰਦੇ ਨੇ ਇਹ ਅਵਤਾਰੀ ਪੁਰਸ਼ ਭਗਵਾਨ ਕ੍ਰਿਸ਼ਨ ਜੀ, ਹਿੰਦੂ ਧਰਮ ਗ੍ਰੰਥਾਂ ਵਿੱਚ ਇਹਨਾਂ ਨੂੰ ਭਗਵਾਨ ਕ੍ਰਿਸ਼ਨ ਕਿਹਾ ਗਿਆ, ਜ਼ਿਕਰ ਆਉਂਦਾ ਹੈ ਵਾਰ ਵਾਰ। ਜਾਏ ਸੁੱਤਾ ਪ੍ਰਭਾਸ ਵਿੱਚ, ਪ੍ਰਭਾਸ ਇੱਕ ਤੀਰਥ ਹੈ, ਉੱਥੇ ਜਾ ਕੇ ਸੁੱਤੇ ਹੋਏ ਸਨ, ਗੋਡੇ ਉੱਤੇ ਪੈਰ ਪਸਾਰੇ। ਜਿਵੇਂ ਆਪਾਂ ਗੋਡੇ ਉੱਤੇ ਪੈਰ ਰੱਖ ਕੇ ਲੇਟ ਜਾਈਦਾ ਹੈ, ਪਸਾਰ ਜਾਂਦਾ ਜਾਈਦਾ ਹੈ, ਬਿਲਕੁਲ ਐਵੇਂ ਹੀ ਕ੍ਰਿਸ਼ਨ ਜੀ ਪੈਰ ਨੂੰ ਪਸਾਰ ਕੇ ਸੁੱਤੇ ਹੋਏ ਸਨ। ਚਰਨ ਕਮਲ ਵਿੱਚ ਪਦਮ ਹੈ, ਉਹਨਾਂ ਦੇ ਚਰਨਾਂ ਦੇ ਵਿੱਚ ਜੋ ਕਮਲ ਦੀ ਤਰ੍ਹਾਂ ਚਰਨ ਨੇ, ਉਹਦੇ ਵਿੱਚ ਹੈ ਪਦਮ। ਝਿਲ ਮਿਲ ਝਲਕੇ ਵਾਂਗੀ ਤਾਰੇ, ਝਿਲ ਮਿਲ ਦਾ ਭਾਵ ਹੈ ਚਮਕ ਰਿਹਾ ਹੈ, ਕਿਸ ਤਰ੍ਹਾਂ ਵਾਂਗੀ ਤਾਰੇ, ਜਿਵੇਂ ਅੰਧੇਰੀ ਰਾਤ ਦੇ ਵਿੱਚ ਤਾਰਾ ਚਮਕਦਾ ਹੈ। ਆਪਾਂ ਦੇਖਦੇ ਹਾਂ ਜਦੋਂ ਅੰਧੇਰੀ ਰਾਤ ਹੁੰਦੀ ਹੈ ਤੇ ਤਾਰਿਆਂ ਦੀ ਚਮਕ ਆਉਂਦੀ ਹੈ, ਤਾਰੇ ਚਮਕਦੇ ਨੇ, ਗ੍ਰਹਿ ਹੀ ਹਨ ਇੱਕ ਛੋਟੇ ਛੋਟੇ, ਉਹ ਤਾਰਿਆਂ ਦਾ ਜਿਵੇਂ ਚਮਕਣਾ ਹੁੰਦਾ, ਜਿਸ ਤਰ੍ਹਾਂ ਪ੍ਰਕਾਸ਼ ਹੁੰਦਾ, ਕ੍ਰਿਸ਼ਨ ਜੀ ਦੇ ਪੈਰ ਵਿੱਚ ਜੋ ਪਦਮ ਹੈ ਉਹ ਬਿਲਕੁਲ ਇਸੇ ਤਰ੍ਹਾਂ ਹੀ ਚਮਕ ਰਿਹਾ ਸੀ ਵਾਂਗੀ ਤਾਰੇ। ਬਦਕ ਆਇਆ ਭਾਲਦਾ ਮਿਰਗੈ, ਜਾਨ ਬਾਣ ਲੈ ਮਾਰੇ। ਜਿਹੜਾ ਬਦਕ ਹੈ ਨਾ, ਬਦਕ ਸ਼ਿਕਾਰੀ ਦਾ ਨਾਮ ਹੈ, ਇਸੇ ਹੀ ਸਮੇਂ ਇੱਕ ਸ਼ਿਕਾਰੀ ਆ ਗਿਆ। ਉਹ ਸ਼ਿਕਾਰੀ ਕੀ ਕਰਦਾ ਸੀ, ਲੱਭ ਰਿਹਾ ਸੀ ਮਿਰਗ ਨੂੰ, ਕਿਸੇ ਮਿਰਗ ਦਾ ਪਿੱਛਾ ਕਰ ਰਿਹਾ ਸੀ, ਕਿਸੇ ਹਰਣ ਦਾ ਪਿੱਛਾ ਕਰ ਰਿਹਾ ਸੀ। ਆਪਾਂ ਜਾਣਦੇ ਹਾਂ ਜੰਗਲਾਂ ਦੇ ਵਿੱਚ ਸ਼ਿਕਾਰੀ ਜਾਂਦੇ ਨੇ, ਜੰਗਲ ਦੇ ਜੀਵਾਂ ਦਾ ਉਹ ਸ਼ਿਕਾਰ ਕਰਦੇ ਨੇ, ਕੋਈ ਤਲਵਾਰ ਦੇ ਨਾਲ ਕਰਦਾ ਹੈ, ਕੋਈ ਤੀਰ ਦੇ ਨਾਲ ਕਰਦਾ ਹੈ। ਇਹ ਜੋ ਬਦਕ ਹੈ, ਬਦਕ ਦਾ ਭਾਵ ਹੈ ਸ਼ਿਕਾਰੀ ਬੰਦਾ। ਇਸ ਸ਼ਿਕਾਰੀ ਬੰਦੇ ਨੇ ਇੱਕ ਹਿਰਨ ਦਾ ਪਿੱਛਾ ਕਰਦਿਆਂ ਕਰਦਿਆਂ ਇਸ ਪਾਸੇ ਆਉਣਾ ਕੀਤਾ, ਜਿਸ ਪ੍ਰਭਾਸ ਨਾਮ ਦੇ ਤੀਰਥ ਉੱਤੇ ਕ੍ਰਿਸ਼ਨ ਜੀ ਸੁੱਤੇ ਹੋਏ ਸਨ। ਅਚਾਨਕ ਹੀ ਉਹਨਾਂ ਦੇ ਚਰਨਾਂ ਦੇ ਵਿੱਚ ਚਮਕਦਾ ਹੋਇਆ ਇਹ ਪਦਮ ਉਸ ਨੂੰ ਦਿਖਾਈ ਦਿੱਤਾ। ਭਾਈ ਗੁਰਦਾਸ ਕਹਿੰਦੇ ਨੇ ਮਿਰਗੈ ਜਾਨ ਬਾਣ ਲੈ ਮਾਰੇ। ਸ਼ਿਕਾਰੀ ਨੂੰ ਇਹ ਨਹੀਂ ਸੀ ਪਤਾ ਇਹ ਚਮਕਦੀ ਹੋਈ ਜਿਹੜੀ ਚੀਜ਼ ਹੈ ਇਹ ਮਿਰਗਣੀ ਦੀ ਅੱਖ ਨਹੀਂ ਹੈ ਜੋ ਤਾਰੇ ਦੀ ਤਰ੍ਹਾਂ ਚਮਕ ਰਹੀ ਹੈ, ਇਹ ਤਾਂ ਚਮਕਦੀ ਹੋਈ ਜੋ ਵਸਤੂ ਹੈ ਇਹ ਇੱਕ ਪਦਮ ਹੈ ਜੋ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਹੈ ਜੋ ਸੁੱਤੇ ਹੋਏ ਨੇ। ਇਹ ਭੁਲੇਖਾ ਸੀ, ਇਹ ਭਰਮ ਸੀ, ਇਹ ਭੁਲੇਖਾ ਹੀ ਹੈ ਜੋ ਮਨੁੱਖ ਦੀ ਜ਼ਿੰਦਗੀ ਨੂੰ ਭਰਮ ਵਿੱਚ ਪਾ ਦਿੰਦਾ ਹੈ, ਭਟਕਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਦੇ ਅੰਦਰ ਇਸ ਤਰ੍ਹਾਂ ਦੇ ਬੜੇ ਬੋਲ ਆਉਂਦੇ ਨੇ ਜੋ ਜੀਵ ਨੂੰ ਭਟਕਾ ਦਿੰਦੇ ਨੇ, ਭਰਮ ਵਿੱਚ ਪਾ ਦਿੰਦੇ ਨੇ, ਆਪਣੇ ਮਾਰਗ ਤੋਂ ਫਿਰ ਉਹ ਭੁੱਲ ਜਾਂਦਾ ਹੈ, ਖੁੰਝ ਜਾਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇੱਕ ਬੜਾ ਕੀਮਤੀ ਬੋਲ ਹੈ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਭਗਤ ਰਵਿਦਾਸ ਜੀ ਦੀ ਬਾਣੀ ਦਾ ਬੋਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਹੈ। ਹੇ ਮਾਧੋ, ਹੇ ਪ੍ਰਮਾਤਮਾ, ਭਰਮ ਕੀ ਹੁੰਦਾ, ਭਰਮ ਦੀ ਕੀ ਵਿਆਖਿਆ ਹੈ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਉਹਨੂੰ ਕਹਿੰਦੇ ਨੇ, ਭੁਲੇਖਾ ਉਹਨੂੰ ਕਹਿੰਦੇ ਨੇ ਜੋ ਅਸੀਂ ਮੰਨ ਲੈਂਦੇ ਹਾਂ ਪਰ ਉਹ ਹੁੰਦਾ ਨਹੀਂ, ਹੁੰਦਾ ਉਸ ਤੋਂ ਉਲਟ ਹੈ, ਇਹੀ ਭਰਮ ਹੈ। ਅਸੀਂ ਮੰਨਦੇ ਕੁਝ ਹੋਰ ਹਾਂ, ਹੁੰਦਾ ਕੁਝ ਹੋਰ ਹੈ।
ਅਸੀਂ ਸੋਚਦੇ ਕੁਝ ਹੋਰ ਹਾਂ, ਹੋ ਕੁਝ ਹੋਰ ਜਾਂਦਾ, ਇਹ ਭਰਮ ਹੈ। ਇਹ ਭਰਮ ਦੀ ਵਿਆਖਿਆ ਕੀਤੀ ਹੈ ਭਗਤ ਰਵਿਦਾਸ ਜੀ ਨੇ। ਕਬੀਰ ਸਾਹਿਬ ਜੀ ਨੇ ਵੀ ਆਪਣੇ ਬਚਨਾਂ ਵਿੱਚ ਆਖਿਆ, ਕਬੀਰ ਜੋ ਮੈਂ ਚਿਤਵਾਂ ਨਾ ਕਰੈ, ਕਿਆ ਮੇਰਾ ਚਿਤਵਿਆ ਹੋਏ। ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ। ਇਹ ਭਗਤ ਕਬੀਰ ਜੀ ਦਾ ਬੋਲ ਹੈ। ਭਗਤ ਜੀ, ਭਗਤ ਰਵਿਦਾਸ ਜੀ ਕਹਿੰਦੇ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਵਿਛਰਤ ਦੁੱਖ ਪਾਇਆ, ਸੋ ਗਤ ਪਈ ਅਮਾਰੀ। ਨਰਪਤ ਨਰਾਂ ਦਾ ਪਤੀ ਰਾਜਾ, ਰਾਜਾ ਸੁੱਤਾ ਹੋਇਆ ਸੀ ਸਿੰਘਾਸਨ ਉੱਤੇ, ਸੁਪਨਾ ਆਇਆ ਨੀਂਦ ਦੇ ਵਿੱਚ, ਅਤੇ ਭਿਖਾਰੀ ਬਣ ਕੇ ਮੰਗ ਰਿਹਾ ਹੈ, ਕਦੇ ਕਿਤੇ ਜਾ ਰਿਹਾ ਕਦੇ ਕਿਤੇ, ਕਿਉਂਕਿ ਭਿਖਾਰੀ ਦੀ ਕਿਰਤ ਹੈ ਮੰਗਣਾ। ਭਿਖਾਰੀ ਆਪਣੀ ਕਿਰਤ ਦੇ ਮੁਤਾਬਕ ਮੰਗਦਾ ਹੈ, ਭਾਵੇਂ ਕੋਈ ਉਸਨੂੰ ਬੁਰਾ ਭਲਾ ਕਹਿੰਦਾ ਹੈ, ਮੰਦਾ ਕਹਿੰਦਾ ਹੈ, ਬੋਲ ਅਤੇ ਕਬੂਲ ਵੀ ਬੋਲਦਾ ਹੈ, ਲੇਕਿਨ ਭਿਖਾਰੀ ਦਾ ਸੁਭਾਅ ਬਣ ਗਿਆ ਹੈ, ਕੋਈ ਉਸਨੂੰ ਕੌੜੇ ਵਚਨ ਬੋਲੇ ਉਹਦਾ ਗੁੱਸਾ ਨਹੀਂ ਕਰਦਾ, ਕਿਉਂਕਿ ਉਹਦੀ ਆਦਤ ਪੱਕ ਚੁੱਕੀ ਹੈ, ਉਹਦਾ ਸੁਭਾਅ ਬਣ ਗਿਆ ਹੈ। ਰਾਜੇ ਨੂੰ ਨੀਂਦ ਆਈ, ਸੁੱਤੇ ਹੋਏ ਨੂੰ ਸੁਪਨਾ ਆ ਗਿਆ, ਅਤੇ ਉਹ ਭਿਖਾਰੀ ਬਣ ਗਿਆ। ਇਹ ਹਾਲਤ ਸਾਡੀ ਹੈ, ਉਹ ਤਾਂ ਨੀਂਦ ਵਿੱਚ ਸੁਪਨੇ ਵਿੱਚ ਸੁੱਤਾ ਹੋਇਆ ਸੀ, ਅਤੇ ਭਿਖਾਰੀ ਬਣ ਕੇ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਸੀ। ਕਦੇ ਕਿਸੇ ਦੇ ਦੁਆਰੇ 'ਤੇ ਜਾਂਦਾ, ਕਦੇ ਕਿਸੇ ਦੇ ਦੁਆਰੇ 'ਤੇ ਜਾਂਦਾ, ਕਦੇ ਕਿਸੇ ਦੇ ਦੁਆਰੇ 'ਤੇ ਜਾਂਦਾ, ਕਿਤਿਓਂ ਤਾਂ ਖੈਰ ਪੈ ਜਾਂਦੀ ਹੈ ਅਤੇ ਕਿਤਿਓਂ ਉਸ ਦੀ ਬੇਪੱਤੀ ਵੀ ਹੁੰਦੀ ਹੈ। ਬੇਇੱਜ਼ਤੀ ਕਰਕੇ ਵੀ ਲੋਕ ਮੋੜ ਦਿੰਦੇ ਨੇ ਭਿਖਾਰੀ ਨੂੰ, ਅੱਜ ਵੀ ਆਪਾਂ ਦੇਖਦੇ। ਅਛਤ ਰਾਜ ਵਿਛਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਸਾਡੀ ਅਵਸਥਾ ਵੀ ਕੁਝ ਐਸੀ ਹੀ ਬਣ ਗਈ ਹੈ। ਰਾਜਾ ਤੇ ਨੀਂਦ ਵਿੱਚ ਸੁਪਨੇ ਵਿੱਚ ਭਿੱਖ ਮੰਗਦਾ ਹੈ। ਭਗਤ ਰਵਿਦਾਸ ਜੀ ਕਹਿੰਦੇ, ਹਾਲਤ ਭਰਮ ਵਿੱਚ, ਭੁਲੇਖੇ ਵਿੱਚ, ਮੋਹ ਮਾਇਆ ਵਿੱਚ ਸੁੱਤੇ ਹੋਏ ਜੀਵਾਂ ਦੀ ਇਵੇਂ ਹੀ ਹੈ, ਸਾਡੀ ਹਾਲਤ ਇਹੋ ਹੀ ਹੈ। ਜੀਵਨ ਤਾਂ ਮਿਲਿਆ ਸੀ ਬਾਦਸ਼ਾਹਾਂ ਵਾਲਾ, ਸਾਰਿਆਂ ਤੋਂ ਕੀਮਤੀ, ਸਾਰਿਆਂ ਤੋਂ ਅਮੋਲਕ, ਸਾਰਿਆਂ ਤੋਂ ਉੱਤਮ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬੜੇ ਬੋਲ ਆਉਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ। ਸੋ ਗਤ ਭਈ ਹੰਭਾਰੀ, ਇੱਥੇ ਗਤ ਦਾ ਭਾਵ ਹੈ ਅਵਸਥਾ, ਹਮਾਰੀ ਦਾ ਭਾਵ ਹੈ ਸਾਡੀ ਅਵਸਥਾ ਵੀ ਕੁਝ ਉਸ ਭਿਖਾਰੀ ਵਰਗੀ ਹੋ ਗਈ ਹੈ, ਭਟਕ ਰਹੇ ਹਾਂ, ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ, ਕਦੇ ਕਿਸੇ ਦੁਆਰੇ 'ਤੇ ਜਾਂਦੇ ਹਾਂ, ਕਦੇ ਕਿਸੇ ਦੁਆਰੇ 'ਤੇ ਜਾਂਦੇ ਹਾਂ, ਕਦੇ ਕਿਸੇ ਦੁਆਰੇ 'ਤੇ ਜਾਂਦੇ ਹਾਂ। ਜੋ ਅਸਲੀ ਘਰ ਹੈ, ਜੋ ਆਪਣਾ ਘਰ ਹੈ, ਜਿਸ ਘਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਆਖਿਆ, ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ੁਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਇਹ ਅਸਲੀ ਘਰ ਸੀ ਸਾਡਾ, ਜਿੱਥੇ ਤੂੰ ਮਨ ਚਿੱਤ ਇਕਾਗਰ ਹੋ ਕੇ ਬੈਠਣਾ ਸੀ, ਇਹ ਅਸਲੀ ਘਰ ਵਿੱਚ ਆਉਣਾ ਸੀ। ਉਹ ਸਤਿਗੁਰੂ ਦਾ ਘਰ ਹੈ, ਉਹ ਗੁਰੂ ਦਾ ਦੁਆਰਾ ਹੈ। ਜਿਸ ਗੁਰੂ ਦੇ ਥਿਰ ਘਰ ਵਿੱਚ ਆ ਕੇ ਸਤਿਗੁਰੂ ਨੇ ਤੇਰੀ ਜ਼ਿੰਦਗੀ ਦੇ ਕਰਮ 'ਤੇ ਆਪ ਹੀ ਸਫਲੇ ਕਰ ਦੇਣੇ ਸਨ, ਸਵਾਰ ਦੇਣੇ ਸਨ। ਅਗਲੀ ਉਦਾਹਰਣ ਭਗਤ ਰਵਿਦਾਸ ਜੀ ਨੇ ਦਿੱਤੀ ਹੈ, ਰਾਜ ਭੁਜੰਗ ਪ੍ਰਸੰਗ ਜੈਸੇ ਹੈ ਆਪ ਕਛ ਮਰਮ ਜਨਾਇਆ, ਅਨਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਕਹਿੰਦੇ ਨੇ ਰਾਜ ਰੱਸੀ ਨੂੰ ਕਹਿੰਦੇ ਨੇ, ਭੁਜੰਗ ਸੱਪ ਦਾ ਨਾਮ ਹੈ, ਭੁਲੇਖਾ ਪਾਉਂਦੀ ਹੈ ਜਦੋਂ ਅੰਧੇਰਾ ਹੁੰਦਾ ਹੈ, ਰੱਸੀ 'ਤੇ ਸੱਪ ਦਾ ਭੁਲੇਖਾ ਪੈਂਦਾ। ਪਰ ਹੁਣ ਗੁਰੂ ਨੇ ਸਾਡੇ 'ਤੇ ਨਜ਼ਰ ਕੀਤੀ ਹੈ,
ਗੁਰੂ ਦੀ ਸਾਡੇ ਉੱਤੇ ਕਿਰਪਾ ਹੋਈ ਹੈ, ਅਬ ਕਛ ਮਰਮ ਜਨਾਇਆ। ਮਰਮ ਦਾ ਭਾਵ ਹੈ ਡੂੰਘਾ ਭੇਦ। ਉਹ ਜਿਹੜੀ ਭਰਮ ਵਾਲੀ ਜ਼ਿੰਦਗੀ ਸੀ, ਭੁਲੇਖੇ ਵਾਲੀ ਜ਼ਿੰਦਗੀ ਸੀ, ਭਗਤ ਰਵਿਦਾਸ ਜੀ ਕਹਿੰਦੇ ਮੇਰੇ ਮਾਲਕ ਖਸਮ ਨੇ, ਪਤੀ ਪਰਮੇਸ਼ਰ ਨੇ ਇੱਕ ਮਰਮ ਜਨਾ ਦਿੱਤਾ ਹੈ, ਇਹ ਭਰਮ ਭੁਲੇਖਾ ਦੂਰ ਕਰ ਦਿੱਤਾ ਹੈ। ਅੱਜ ਦੀ ਜੋ ਪੌੜੀ ਹੈ ਉਹਦੇ ਵਿੱਚ ਵੀ ਕੁਝ ਐਸਾ ਜ਼ਿਕਰ ਕੀਤਾ ਜਾ ਰਿਹਾ ਹੈ। ਇਹ ਇੱਕ ਬਧਕ ਹੈ, ਇਹ ਇੱਕ ਸ਼ਿਕਾਰੀ ਹੈ ਜੋ ਮਿਰਗਣੀ ਨੂੰ ਲੱਭਦਾ ਹੋਇਆ ਇਸ ਪਾਸੇ ਆ ਨਿਕਲਿਆ ਸੀ, ਘੋੜੇ 'ਤੇ ਅਸਵਾਰ ਸੀ। ਮਿਰਗਣੀ ਦਾ, ਹਿਰਨ ਦਾ ਇਸਨੇ ਸ਼ਿਕਾਰ ਕਰਨਾ ਸੀ, ਪਰ ਉਸ ਨੂੰ ਇੰਜ ਜਾਪਿਆ ਇਹ ਚਮਕਦੀ ਹੋਈ ਚੀਜ਼ ਮਿਰਗਣੀ ਦੀ ਅੱਖ ਹੈ ਅਤੇ ਉਹਨੇ ਖਿੱਚ ਕੇ ਤੀਰ ਮਾਰਿਆ। ਭਗਤ ਰਵਿਦਾਸ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਮਿਰਗਣੀ ਸਮਝ ਕੇ ਉਸਨੇ ਖਿੱਚ ਕੇ ਇੱਕ ਤਿੱਖਾ ਤੀਰ ਮਾਰਿਆ, ਲੇਕਿਨ ਹੈ ਕੀ ਸੀ, ਉਹ ਤੇ ਕ੍ਰਿਸ਼ਨ ਜੀ ਦੇ ਪੈਰ ਦਾ ਪਦਮ ਸੀ ਅਤੇ ਉਹ ਤੀਰ ਕ੍ਰਿਸ਼ਨ ਜੀ ਨੂੰ ਆ ਕੇ ਵੱਜਿਆ। ਭਰਮ ਵਿੱਚ, ਭੁਲੇਖੇ ਦੇ ਵਿੱਚ ਉਹਦੇ ਤੋਂ ਇਹ ਗੁਨਾਹ ਹੋ ਗਿਆ ਸੀ, ਪਾਪ ਹੋ ਗਿਆ ਸੀ। ਉਸ ਭਰਮ ਦੇ ਕਾਰਨ, ਭੁਲੇਖੇ ਦੇ ਕਾਰਨ ਭਗਤ ਰਵਿਦਾਸ ਜੀ ਕਹਿੰਦੇ ਉਹ ਦੌੜ ਕੇ ਆਇਆ ਉੱਥੇ। ਉਹਨੇ ਬੜਾ ਤਾਣ ਲਾ ਕੇ, ਜ਼ੋਰ ਲਾ ਕੇ ਤੀਰ ਚਲਾਇਆ ਸੀ। ਉਹਨੂੰ ਇੰਜ ਲੱਗਾ ਕਿ ਜੋ ਤੀਰ ਮੈਂ ਚਲਾਇਆ ਹੈ ਉਹ ਸਿੱਧਾ ਉਸ ਮਿਰਗਣੀ ਦੀ ਅੱਖ ਵਿੱਚ ਵੱਜਿਆ ਹੈ, ਉਸ ਹਿਰਣੀ ਦੀ ਅੱਖ ਵਿੱਚ ਵੱਜਿਆ ਹੈ, ਅਤੇ ਉਹ ਮਿਰਗਣੀ ਹੁਣ ਮੇਰਾ ਸ਼ਿਕਾਰ ਹੋ ਗਈ ਹੈ। ਇਹ ਉਹਨੂੰ ਭਰਮ ਸੀ, ਇਹ ਉਹਨੂੰ ਭੁਲੇਖਾ ਸੀ ਕਿ ਮੈਂ ਆਪਣੇ ਤੀਰ ਦੇ ਨਾਲ ਉਹਨੂੰ ਮਾਰ ਦਿੱਤਾ ਹੈ, ਮੈਂ ਆਪਣੇ ਸ਼ਿਕਾਰ ਨੂੰ ਪਕੜਨ ਵਿੱਚ ਸਫਲ ਹੋ ਗਿਆ ਹਾਂ। ਜਦ ਇਹ ਬਧਕ, ਜਦੋਂ ਇਹ ਸ਼ਿਕਾਰੀ ਉੱਥੇ ਦੌੜ ਕੇ ਆਇਆ ਅਤੇ ਅੱਗੇ ਤਾਂ ਕੁਝ ਹੋਰ ਹੀ ਘਟਨਾ ਘਟ ਚੁੱਕੀ ਸੀ, ਇਹਦੇ ਕੋਲੋਂ ਬੜਾ ਵੱਡਾ ਗੁਨਾਹ ਹੋ ਗਿਆ, ਬੜਾ ਵੱਡਾ ਪਾਪ ਹੋ ਗਿਆ। ਕੀ ਕਹਿੰਦੇ ਨੇ, ਕਹਿੰਦੇ ਦਰਸ਼ਨ ਡਿਠੋਸ ਜਾਏ ਕਹਿ ਕਰਨ ਪਲਾਵ ਕਰੇ ਪੁਕਾਰੇ। ਜਦੋਂ ਇਹਨੇ ਜਾ ਕੇ ਦੇਖਿਆ ਨਾ, ਇਹ ਹਿਰਣੀ ਨਹੀਂ ਸੀ, ਇਹ ਤੇ ਕ੍ਰਿਸ਼ਨ ਜੀ ਸਨ ਜਿਨ੍ਹਾਂ ਦੇ ਪੈਰ ਵਿੱਚ ਇਹਨੇ ਤੀਰ ਮਾਰ ਦਿੱਤਾ। ਇਹ ਬੜਾ ਵੱਡਾ ਭਰਮ ਸੀ, ਇਹ ਗੁਨਾਹ ਹੋ ਗਿਆ, ਇਹ ਤੇ ਪਾਪ ਹੋ ਗਿਆ ਆਪਣੇ ਕੋਲੋਂ। ਜਦੋਂ ਇਹਨੂੰ ਪਤਾ ਲੱਗਾ ਮੈਂ ਇੱਕ ਪਾਪ ਕਰ ਰਿਹਾ ਹਾਂ, ਮੇਰੇ ਤੋਂ ਗੁਨਾਹ ਹੋ ਗਿਆ ਹੈ, ਕਰਨ ਪਲਾਵ ਕਰੇ ਪੁਕਾਰੇ, ਇਹ ਕੀਰਨੇ ਪਾਉਣ ਲੱਗ ਗਿਆ, ਉੱਚੀ ਉੱਚੀ ਰੋਣ ਲੱਗ ਪਿਆ, ਡਰਿਆ ਹੋਇਆ, ਘਬਰਾਇਆ ਹੋਇਆ, ਧਾਹਾਂ ਮਾਰ ਕੇ ਰੋਇਆ ਇਹ ਸ਼ਿਕਾਰੀ। ਪਰ ਹੁਣ ਕੁਝ ਨਹੀਂ ਸੀ ਹੋ ਸਕਦਾ, ਭਰਮ ਦੇ ਕਾਰਨ, ਭੁਲੇਖੇ ਦੇ ਕਾਰਨ ਇਹਦੇ ਕੋਲੋਂ ਪਾਪ ਹੋ ਚੁੱਕਾ ਸੀ, ਗੁਨਾਹ ਹੋ ਚੁੱਕਾ ਸੀ। ਕ੍ਰਿਸ਼ਨ ਜੀ ਦੇ ਤੀਰ ਪੈਰ ਵਿੱਚ ਵੱਜ ਚੁੱਕਾ ਸੀ, ਉਹ ਖੂਨ ਦੇ ਨਾਲ ਲੱਥ-ਪੱਥ ਹੋ ਗਏ ਸਨ। ਹੁਣ ਇਹ ਘਬਰਾਇਆ ਹੋਇਆ ਪੁਕਾਰਾਂ ਕਰ ਰਿਹਾ ਹੈ ਕਿ ਇਹ ਤਾਂ ਭਗਵਾਨ ਜੀ ਹਨ, ਇਹ ਕ੍ਰਿਸ਼ਨ ਜੀ ਹਨ, ਹੁਣ ਤਾਂ ਮੈਨੂੰ ਕਦੇ ਵੀ ਮੁਆਫ ਨਹੀਂ ਕਰਨਗੇ, ਪਤਾ ਨਹੀਂ ਕਿੰਨੇ ਕੁ ਜਨਮ ਹੁਣ ਮੈਨੂੰ ਸਜ਼ਾ ਮਿਲੇਗੀ ਗੁਨਾਹਾਂ ਦੀ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਹੁਣ ਮੈਨੂੰ ਭਟਕਣਾ ਪਵੇਗਾ। ਇਹ ਬੜਾ ਹੀ ਡਰਿਆ, ਬੜਾ ਹੀ ਘਬਰਾਇਆ। ਭਾਈ ਗੁਰਦਾਸ ਕਹਿੰਦੇ ਨੇ, ਪਰ ਕੀ ਹੋਇਆ, ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਅਵਗੁਣ ਕੀਤਾ ਹਰ ਨਾ ਚਿਤਾਰੇ। ਉਲਟਾ ਕੰਮ ਹੋ ਗਿਆ, ਅੱਗੋਂ ਕ੍ਰਿਸ਼ਨ ਜੀ ਨੇ ਇਹਨੂੰ ਕੋਈ ਸਰਾਪ ਨਾ ਦਿੱਤਾ। ਨਹੀਂ ਤਾਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਪੁਰਾਤਨ ਸਨਾਤਨ ਮਤ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਧਾਰਮਿਕ ਗ੍ਰੰਥ ਨੇ, ਰਿਸ਼ੀਆਂ ਅਤੇ ਮੁਨੀਆਂ ਦੀ ਜੋ ਜ਼ਿੰਦਗੀ ਹੈ, ਜੀਵਨ ਹੈ, ਉਹਦੇ ਵਿੱਚ ਸਰਾਪ ਬਹੁਤ ਦਿੱਤੇ ਜਾਂਦੇ ਨੇ। ਬਹੁਤ ਸਾਰੇ ਰਿਸ਼ੀਆਂ ਦਾ ਐਸਾ ਇਤਿਹਾਸ ਹੈ,
ਉਹ ਰਿਸ਼ੀ ਮੁਨੀ ਨਿੱਕੀ ਨਿੱਕੀ ਗੱਲ ਤੋਂ ਕ੍ਰੋਧਵਾਨ ਹੋ ਜਾਂਦੇ ਸਨ, ਨਿੱਕੀ ਨਿੱਕੀ ਗੱਲ ਤੋਂ ਗੁੱਸੇ ਵਿੱਚ ਆ ਕੇ ਸਰਾਪ ਦੇ ਜਾਂਦੇ ਸਨ। ਬਹੁਤ ਸਾਰੇ ਰਿਸ਼ੀਆਂ ਦੀ ਪਰਥਾਏ ਐਸੇ ਬੋਲ ਆਉਂਦੇ ਨੇ, ਐਸਾ ਕੁਝ ਲਿਖਿਆ ਹੈ ਰਿਸ਼ੀਆਂ ਦੀ ਪਰਥਾਏ। ਇਸ ਬਧਕ ਨੇ ਵੀ ਐਸਾ ਹੀ ਸੋਚਿਆ ਸੀ, ਮੇਰੇ ਕੋਲੋਂ ਗੁਨਾਹ ਹੋ ਗਿਆ ਹੈ, ਮੇਰੇ ਕੋਲੋਂ ਪਾਪ ਹੋ ਗਿਆ ਹੈ, ਹੁਣ ਕ੍ਰਿਸ਼ਨ ਜੀ ਜ਼ਰੂਰ ਮੈਨੂੰ ਕੋਈ ਨਾ ਕੋਈ ਸਰਾਪ ਦੇਣਗੇ, ਮੈਨੂੰ ਕੀਤੇ ਹੋਏ ਪਾਪ ਦਾ ਹੁਣ ਜ਼ਰੂਰ ਹੀ ਦੰਡ ਮਿਲੇਗਾ, ਅਵਸ਼ ਹੀ ਸਜ਼ਾ ਮਿਲੇਗੀ। ਲੇਕਿਨ ਭਾਈ ਗੁਰਦਾਸ ਕਹਿੰਦੇ ਕੰਮ ਉਲਟਾ ਹੋਇਆ, ਗਲ ਵਿੱਚ ਲੀਤਾ ਕ੍ਰਿਸ਼ਨ ਜੀ। ਕ੍ਰਿਸ਼ਨ ਜੀ ਨੇ ਇਹਦੇ 'ਤੇ ਕੋਈ ਗੁੱਸਾ ਨਹੀਂ ਕੀਤਾ, ਇਹਨੂੰ ਕੋਈ ਸਰਾਪ ਨਹੀਂ ਦਿੱਤਾ, ਕੀਤੇ ਹੋਏ ਗੁਨਾਹ ਦਾ ਇਹਨੂੰ ਕੋਈ ਦੰਡ ਨਹੀਂ ਦਿੱਤਾ, ਇਹਨੂੰ ਕੋਈ ਸਜ਼ਾ ਨਹੀਂ ਦਿੱਤੀ, ਸਗੋਂ ਗੱਲ ਦੇ ਨਾਲ ਲਾ ਲਿਆ। ਇਹ ਪਰਉਪਕਾਰੀ ਬਿਰਤੀ ਹੁੰਦੀ ਹੈ, ਇਹ ਪਰਉਪਕਾਰੀ ਸੁਭਾਅ ਹੁੰਦਾ ਹੈ ਜੋ ਰੱਬੀ ਪੈਗੰਬਰਾਂ ਕੋਲ ਹੁੰਦਾ ਹੈ। ਆਮ ਦੁਨੀਆਦਾਰੀ ਦੀ ਜ਼ਿੰਦਗੀ ਨਿਰਵਾਹ ਕਰਨ ਵਾਲੇ ਇਸਨਾਨ ਇਨਸਾਨ ਦੇ ਵਿੱਚ ਇਹ ਸੁਭਾਅ ਨਹੀਂ ਹੁੰਦਾ। ਆਮ ਬੰਦਾ ਤਾਂ ਨਿੱਕੀ ਨਿੱਕੀ ਗੱਲ 'ਤੇ ਈਰਖਾ ਨੂੰ ਪ੍ਰਗਟ ਕਰਦਾ ਹੈ, ਕਲਪ ਜਾਂਦਾ ਹੈ, ਬਿਨਾਂ ਕਿਸੇ ਕਾਰਨ ਵੀ ਕਲਪ ਜਾਂਦਾ ਹੈ। ਇਹੀ ਕਾਰਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੇ ਐਸੀ ਅਵਸਥਾ ਵਾਲੇ ਬੰਦੇ ਨੂੰ ਆਖਿਆ ਹੈ, ਐਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਐਰਖਵਾਦ ਕੀ ਹੁੰਦਾ? ਝਗੜਾਲੂ ਬਿਰਤੀ, ਝਗੜਾਲੂ ਬੰਦਾ, ਈਰਖਾਲੂ ਬੰਦਾ, ਜੋ ਨਿੱਕੀ ਨਿੱਕੀ ਗੱਲ 'ਤੇ ਗੁੱਸੇ ਹੋ ਜਾਂਦਾ ਹੈ, ਜੋ ਨਿੱਕੀ ਨਿੱਕੀ ਗੱਲ 'ਤੇ ਕ੍ਰੋਧਵਾਨ ਹੋ ਜਾਂਦਾ ਹੈ, ਉਹ ਐਰਖਵਾਦ ਕਰਨ ਲੱਗ ਪੈਂਦਾ ਹੈ, ਝਗੜਾ ਕਰਨ ਲੱਗ ਪੈਂਦਾ ਹੈ। ਉਹਦਾ ਜ਼ਿਕਰ ਬਾਣੀ ਨੇ ਕੀਤਾ, ਭਗਤ ਜੀ ਨੇ ਕੀਤਾ। ਭਗਤ ਜੀ ਕਹਿੰਦੇ ਐਰਖਵਾਦ ਨਾ ਕਰ, ਐਰਖਵਾਦ ਕਰਨ ਦੀ ਥਾਂ 'ਤੇ ਤੂੰ ਕੀ ਕਰ, ਸੁਕ੍ਰਿਤ, ਸੱਚੀ ਕਿਰਤ, ਧਰਮ ਦੀ ਕਿਰਤ ਕਰਦਾ ਰਹਿ ਅਤੇ ਰੱਬ ਦੀਆਂ ਬਰਕਤਾਂ ਲੈਂਦਾ ਰਹਿ, ਗੁਰੂ ਦੀਆਂ ਖੁਸ਼ੀਆਂ ਸੁਕ੍ਰਿਤ ਕਰ ਕਰਕੇ ਲੈ। ਜਦੋਂ ਕ੍ਰਿਸ਼ਨ ਜੀ ਨੇ ਗੁੱਸੇ ਵਿੱਚ ਆਉਣ ਦੀ ਥਾਂ 'ਤੇ, ਸਰਾਪ ਦੇਣ ਦੀ ਥਾਂ 'ਤੇ ਗਲ ਨਾਲ ਲਾ ਲਿਆ, ਅਵਗੁਣ ਕੀਤਾ ਹਰਨਾ ਚਿਤਾਰੇ, ਉਹਦੇ ਕੀਤੇ ਹੋਏ ਗੁਨਾਹ ਨੂੰ ਚਿਤਾਰਿਆ ਨਹੀਂ, ਉਹਨੇ ਜੋ ਗੁਨਾਹ ਕੀਤਾ ਸੀ, ਉਹਨੇ ਜੋ ਪਾਪ ਕੀਤਾ ਸੀ, ਉਹਨੂੰ ਚਿਤਾਰਿਆ ਹੀ ਨਹੀਂ, ਕਰ ਕਿਰਪਾ ਸੰਤੋਖਿਆ, ਸਗੋਂ ਕਿਰਪਾ ਕਰਕੇ, ਨਦਰ ਕਰਕੇ, ਬਖਸ਼ਿਸ਼ ਕਰਕੇ, ਸੰਤੋਖਿਆ ਦਾ ਭਾਵ ਉਹਨੂੰ ਧੀਰਜ ਦਿੱਤਾ, ਉਸ ਸ਼ਿਕਾਰੀ ਨੂੰ ਜਿਹਨੇ ਕ੍ਰਿਸ਼ਨ ਜੀ ਨੂੰ ਹਿਰਣੀ ਦੇ ਬਦਲੇ ਵਿੱਚ ਤੀਰ ਮਾਰ ਦਿੱਤਾ ਸੀ। ਉਹਨੂੰ ਆਖਿਆ, ਭਾਈ ਤੂੰ ਘਬਰਾ ਨਾ, ਤੂੰ ਚਿੰਤਾ ਨਾ ਕਰ, ਧੀਰਜ ਰੱਖ, ਜੇ ਤੇਰੇ ਕੋਲੋਂ ਗੁਨਾਹ ਹੋ ਗਿਆ ਹੈ, ਅਣਜਾਣ ਪੁਣੇ ਦੇ ਵਿੱਚ ਪਾਪ ਹੋ ਹੀ ਗਿਆ ਹੈ, ਤੇ ਹੁਣ ਤੈਨੂੰ ਡਰਨਾ ਨਹੀਂ ਚਾਹੀਦਾ, ਤੈਨੂੰ ਘਬਰਾਉਣਾ ਨਹੀਂ ਚਾਹੀਦਾ, ਧੀਰਜ ਕਰ। ਪਤਤ ਉਦਾਹਰਣ ਬਿਰਦ ਵਿਚਾਰੇ, ਕਿਉਂਕਿ ਕ੍ਰਿਸ਼ਨ ਜੀ ਦਾ ਸੁਭਾਅ ਸੀ। ਬਿਰਦ ਵਿਚਾਰੇ ਦਾ ਭਾਵ ਕੀ ਹੈ? ਗੁਣ ਔਗੁਣ ਨਾ ਵਿਚਾਰਨੇ, ਕਿਸੇ ਦੇ ਗੁਨਾਹਾਂ ਨੂੰ ਨਾ ਫਰੋਲਣਾ, ਸਗੋਂ ਪਤਤਾ ਨੂੰ ਉਧਾਰਨ ਵਾਲਾ ਸੁਭਾਅ ਇਹ ਗੁਰੂ ਵਿੱਚ ਵੀ ਹੈ। ਪਤਤ ਉਧਾਰਨ ਭੈ ਹਰਨ, ਪਤਤਾਂ ਨੂੰ, ਪਾਪੀਆਂ ਨੂੰ ਪਵਿੱਤਰ ਕਰ ਦੇਣਾ, ਉਧਾਰ ਦੇਣਾ, ਉਹਨਾਂ ਦਾ ਡਰ ਦੂਰ ਕਰਨਾ, ਕ੍ਰਿਸ਼ਨ ਜੀ ਨੇ ਵੀ ਐਸਾ ਹੀ ਕੀਤਾ। ਕਰ ਕਿਰਪਾ ਸੰਤੋਖਿਆ, ਪਤਤ ਉਧਾਰਨ ਬਿਰਦ ਵਿਚਾਰੇ, ਭਲੇ ਭਲੇ ਕਰ ਮੰਨੀਅਨ, ਬੁਰਿਆਂ ਦੇ ਹਰ ਕਾਜ ਸਵਾਰੇ। ਇਸੇ ਕਰਕੇ ਰੱਬੀ ਪੈਗੰਬਰਾਂ ਨੂੰ ਭਲੇ ਪੁਰਸ਼ ਆਖਿਆ ਜਾਂਦਾ, ਭਲੇ ਭਲੇ ਆਖਿਆ ਜਾਂਦਾ। ਉਹ ਬੁਰਿਆਂ ਦੇ ਕੰਮ ਚਿਤਾਰਦੇ ਨਹੀਂ ਹਨ, ਗੁਨਾਹਗਾਰਾਂ ਦੇ ਕੀਤੇ ਹੋਏ ਪਾਪ ਚਿਤਾਰਦੇ ਨਹੀਂ ਹਨ, ਹਰ ਕਾਜ ਸਵਾਰੇ ਉਹਨਾਂ ਦਾ ਵੀ ਭਲਾ ਕਰ ਦਿੰਦੇ ਹਨ।
ਗੁਨਾਹਗਾਰ ਜਿਹੜੇ ਪਾਪੀ ਲੋਕ ਹੁੰਦੇ ਨੇ ਪਰ ਉਪਕਾਰੀ ਪੁਰਸ਼ ਉਹਨਾਂ ਦਾ ਵੀ ਭਲਾ ਹੀ ਲੋਚਦੇ ਨੇ। ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਕਹਿੰਦੇ, ਪਾਪ ਕਰੇਂਦੇ ਪਤਤ ਉਧਾਰੇ। ਜੋ ਪਾਪ ਕਰਨ ਵਾਲੇ ਪਾਪੀ ਨੇ, ਉਹਨਾਂ ਨੂੰ ਪਤਤ ਆਖਿਆ ਨਾ ਬਾਣੀ ਨੇ, ਉਹਨਾਂ ਦਾ ਉਧਾਰ ਕਰਨਾ ਇਹ ਗੁਰੂ ਜਨਾਂ ਦੇ ਹਿੱਸੇ ਆਇਆ ਹੈ। ਇਹੀ ਕਾਰਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਬੇਨਤੀ ਰੂਪ ਵਿੱਚ, ਤੂੰ ਗੁਰੂ ਅੱਗੇ ਆਏ ਤਰਲਾ ਲੈ, ਅਰਦਾਸ ਬੇਨਤੀ ਕਰ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਬੋ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹ ਮਿਲੰਤ ਜਮ ਤਰਾਸ਼ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ। ਭੱਟ ਕੀਰਤ ਜੀ ਹੋਏ ਨੇ, ਇਹ ਜਿਹੜੇ ਭੱਟ ਸਾਹਿਬਾਨ ਸਨ ਉਹਨਾਂ ਦੇ ਵਿੱਚ ਭੱਟ ਕੀਰਤ ਦਾ ਬੜਾ ਨਾਮ ਆਉਂਦਾ ਹੈ, ਵਾਰ ਵਾਰ ਆਉਂਦਾ ਹੈ ਭੱਟ ਕੀਰਤ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਜ਼ੋਈ ਕਰ ਰਿਹਾ ਹੈ, ਬੇਨਤੀ ਕਰ ਰਿਹਾ ਹੈ। ਅਸੀਂ ਗੁਨਾਹਾਂ ਦੇ ਨਾਲ ਭਰੇ ਹੋਏ ਹਾਂ, ਐ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਸਾਨੂੰ ਪਤਾ ਲੱਗਿਆ ਕਿ ਤੁਹਾਡੀ ਸੰਗਤ ਬੜੀ ਉੱਤਮ ਹੈ, ਮਹਾਨ ਹੈ। ਇੱਕ ਉੱਤਮ ਪੰਥ, ਪੰਥ ਕਿਹਨੂੰ ਕਹਿੰਦੇ ਨੇ, ਰਸਤੇ ਨੂੰ, ਉਸ ਪੈਂਡੇ ਦਾ ਨਾਮ ਹੈ ਜੋ ਮਾਲਕ ਦੇ ਦਰ ਤੱਕ ਜਾਂਦਾ ਹੈ ਰਸਤਾ, ਜੋ ਮਾਲਕ ਦੇ ਦਰ 'ਤੇ ਸਾਨੂੰ ਲੈ ਕੇ ਜਾਏਗਾ। ਉਂਝ ਤਾਂ ਮਨੁੱਖ ਦੀ ਜ਼ਿੰਦਗੀ ਵਿੱਚ ਬੜੇ ਹੀ ਪੈਂਡੇ ਹਨ, ਬੜੇ ਹੀ ਰਸਤੇ ਹਨ। ਸੱਤ ਸੰਗਤ ਇੱਕ ਐਸਾ ਪੈਂਡਾ ਹੈ, ਇਹ ਇੱਕ ਐਸਾ ਰਸਤਾ ਹੈ, ਇਹਦੇ ਉੱਤੇ ਕੋਈ ਵੱਡੇ ਭਾਗਾਂ ਦੇ ਨਾਲ ਹੀ ਤੁਰਦਾ ਹੈ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਇਹਨਾਂ ਚਰਨਾਂ ਦੇ ਨਾਲ ਗੁਰੂ ਦੇ ਮਾਰਗ 'ਤੇ ਤੁਰਨਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਪਤਾ ਨਹੀਂ ਕਿੰਨੇ ਕੁ ਲੰਬੇ ਪੈਂਡੇ ਨੂੰ ਤੈਅ ਕਰਕੇ ਇਹ ਜੀਵ ਇਸ ਜਗਤ 'ਤੇ ਆਉਂਦਾ ਹੈ, ਅਤੇ ਸੱਚੇ ਗੁਰੂ ਦੀ ਭਾਲ ਕਰਨ ਵਾਸਤੇ ਭੱਟਾਂ ਨੇ ਤਾਂ ਬੜਾ ਲੰਬਾ ਪੈਂਡਾ ਤੈਅ ਕੀਤਾ ਸੀ। ਉਦੋਂ ਪੈਦਲ ਹੀ ਚੱਲਣਾ ਪੈਂਦਾ ਸੀ, ਤੁਰ ਕੇ ਜਾਂਦੇ ਸਨ ਲੋਕ। ਅੱਜ ਵਾਂਗੂ ਕੋਈ ਇੰਨੀਆਂ ਸੁੱਖ ਸਹੂਲਤਾਂ ਨਹੀਂ ਸਨ। ਜਿਹੜਾ ਪੈਂਡਾ ਕੁਝ ਪਲਾਂ ਵਿੱਚ ਹੀ ਅਸੀਂ ਪੂਰਾ ਕਰ ਲੈਂਦੇ ਹਾਂ, ਕਈ ਕਈ ਮਹੀਨੇ ਲੱਗ ਜਾਂਦੇ ਸਨ, ਤੁਰ ਕੇ ਜਾਇਆ ਜਾਂਦਾ ਸੀ। ਲੇਕਿਨ ਇਹ ਸਤ ਸੰਗਤ ਦਾ ਜੋ ਪੈਂਡਾ ਹੈ, ਇਹ ਸਾਰਿਆਂ ਤੋਂ ਉੱਤਮ ਪੈਂਡਾ ਹੈ, ਇਹ ਸ਼੍ਰੋਮਣੀ ਪੰਥ ਹੈ। ਇਹ ਭੱਟਾਂ ਨੂੰ ਵੀ ਕਿਤੇ ਨਾ ਕਿਤੇ ਆਵਾਜ਼ ਪਈ, ਇਹਨਾਂ ਦੇ ਕੰਨਾਂ ਵਿੱਚ ਵੀ ਇਹ ਆਵਾਜ਼ ਸੁਣਾਈ ਦਿੱਤੀ ਕਿ ਇੱਕ ਗੁਰੂ ਦਾ ਘਰ ਹੈ, ਇੱਕ ਗੁਰੂ ਦੀ ਬੰਨੀ ਹੋਈ ਧਰਮਸ਼ਾਲ ਸਤ ਸੰਗਤ ਹੈ ਜੋ ਸਾਰਿਆਂ ਤੋਂ ਉੱਤਮ ਹੈ। ਜਿੱਥੇ ਬੈਠ ਕੇ ਜਿੱਥੇ ਮਿਲ ਕੇ ਜਮ ਤਰਾਸ਼ ਮਿਟਾਈ, ਜਮ ਦੇ ਜਿਹੜੇ ਡਰ ਪੈ ਚਿੰਤਾ ਝੋਰੇ ਮਨੁੱਖ ਦੀ ਜ਼ਿੰਦਗੀ ਵਿੱਚ ਬਣੇ ਹੋਏ ਨੇ, ਇਹ ਤਰਾਸ਼ ਮਿਟ ਜਾਂਦੀ ਹੈ। ਇੱਕ ਅਰਦਾਸ ਹੈ, ਇਹ ਬੇਨਤੀ ਹੈ, ਜੋ ਤੈਨੂੰ ਗੁਰੂ ਦੇ ਇਸ ਮਾਰਗ 'ਤੇ ਤੁਰਨ ਦੀ ਪ੍ਰੇਰਣਾ ਦਿੰਦੀ ਰਹਿੰਦੀ ਹੈ। ਅਰਦਾਸ ਇੱਕ ਬਹੁਤ ਵੱਡਾ ਵਿਸ਼ਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ, ਕਿਉਂਕਿ ਇਹਦੇ ਨਾਲ ਭਰੋਸਾ ਪੈਦਾ ਹੁੰਦਾ ਹੈ, ਇਹਦੇ ਨਾਲ ਭਾਵਨਾ ਪੈਦਾ ਹੁੰਦੀ ਹੈ। ਅਰਦਾਸ ਕਰਨ ਦੇ ਨਾਲ, ਅਰਦਾਸ ਦੇ ਨਾਲ ਇੱਕ ਬਲ ਵੀ ਮਿਲਦਾ ਹੈ, ਇੱਕ ਸ਼ਕਤੀ ਵੀ ਮਿਲਦੀ ਹੈ, ਗੁਰੂ ਦੇ ਮਾਰਗ 'ਤੇ ਤੁਰਨ ਦੀ ਸ਼ਕਤੀ। ਸਾਡੀ ਇੱਕੋ ਹੀ ਮੰਗ ਹੈ, ਇੱਕੋ ਹੀ ਅਰਦਾਸ ਹੈ। ਭੱਟ ਜੀ ਕਹਿੰਦੇ, ਹੁਣ ਗੁਰੂ ਰਾਮਦਾਸ ਜੀ ਆਪਣੀ ਸ਼ਰਨਾਈ ਵਿੱਚ ਰੱਖੋ,
ਆਪਣੀ ਸ਼ਰਨ ਵਿੱਚ ਰੱਖੋ। ਅੱਜ ਦੀ ਜੋ ਪੌੜੀ ਹੈ ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਪਾਪ ਕਰੇਂਦੇ ਪਤਤ ਉਧਾਰੇ। ਗੁਰੂ ਦਾ ਇਹ ਸੁਭਾਅ ਹੈ, ਗੁਰੂ ਦੀ ਇਹ ਵਡਿਆਈ ਹੈ ਕਿ ਪਾਪੀਆਂ ਨੂੰ ਵੀ ਉਹ ਉਧਾਰ ਦਿੰਦਾ ਹੈ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ। ਅਮੈਂ ਦ੍ਰਿਸ਼ਟ ਸ਼ੁਭ ਕਰੇ, ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਗੁਰੂ ਕਿਰਪਾ ਕਰਕੇ ਪਾਪੀਆਂ ਦਾ ਉਧਾਰ ਵੀ ਕਰ ਦਿੰਦਾ ਹੈ। ਸਿੱਖ ਇਤਿਹਾਸ ਪੜ੍ਹੀਏ, ਗੁਰੂ ਕਾਲ ਦੇ ਸਮੇਂ ਦਾ ਇਤਿਹਾਸ ਪੜ੍ਹੀਏ, ਬਹੁਤ ਐਸੇ ਲੋਕਾਂ ਦਾ ਇਤਿਹਾਸ ਹੈ ਜੋ ਗੁਨਹਿਗਾਰ ਸਨ, ਜੋ ਪਾਪੀ ਸਨ, ਜੋ ਪਤਿਤ ਲੋਕ ਸਨ। ਗੁਰੂ ਨੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਉਹਨਾਂ ਨੂੰ ਪਾਵਨ ਕਰ ਦਿੱਤਾ, ਉਹਨਾਂ ਨੂੰ ਪਵਿੱਤਰ ਕਰ ਦਿੱਤਾ। ਗੁਰੂ ਨਾਨਕ ਮਹਾਰਾਜ ਜੀ ਨੇ ਕੌਡੇ ਵਰਗਿਆਂ ਨੂੰ, ਸੱਜਣ ਵਰਗਿਆਂ ਨੂੰ, ਬੜਿਆਂ ਨੂੰ ਪਾਵਨ ਕੀਤਾ, ਬੜਿਆਂ ਨੂੰ ਪਵਿੱਤਰ ਕੀਤਾ। ਅਨੇਕਾਂ ਹੀ ਇਤਿਹਾਸ ਦੇ ਤੱਥ ਸਾਡੇ ਸਾਹਮਣੇ ਆ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਪਾਵਨ ਕਰਦਾ ਹੈ, ਉਹਨਾਂ ਦੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਇੱਕ ਨਿੱਕੀ ਜਿਹੀ ਗਾਥਾ ਕਹਿ ਕੇ ਸਮਾਪਤੀ ਕਰਾਂਗੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਇੱਕ ਸਿੱਖ ਹੋਇਆ, ਉਹਦਾ ਨਾਮ ਸੀ ਪੈਂਦੇ ਖਾਨ। ਪੈਂਦੇ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਰਹਿੰਦਾ ਸੀ। ਇਹ ਬੜਾ ਬਲਵਾਨ ਸੀ, ਇਹਦੇ ਵਿੱਚ ਬਲ ਬੜਾ ਸੀ, ਇਹਦੇ ਵਿੱਚ ਤਾਕਤ ਬੜੀ ਸੀ, ਸ਼ਕਤੀ ਦਾ ਮਾਲਕ ਸੀ। ਕਹਿੰਦੇ ਜੇ ਪੈਂਦੇ ਖਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਪਿਆਰ ਕਰਦੇ ਸਨ, ਬੜਾ ਸਨੇਹ ਕਰਦੇ ਸਨ। ਜਦੋਂ ਵੀ ਕੋਈ ਕੀਮਤੀ ਭੇਟਾ ਆਉਂਦੀ ਸੀ ਨਾ, ਉਹ ਕੀਮਤੀ ਭੇਟਾ ਸਿੱਖਾਂ ਦੀ ਥਾਂ 'ਤੇ ਸਾਰਿਆਂ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੈਂਦੇ ਖਾਨ ਨੂੰ ਦਿੰਦੇ ਸਨ। ਪੈਂਦੇ ਖਾਨ ਕਹਿੰਦੇ ਨੇ ਇਸ ਨੇ ਸੋਚਿਆ ਕਿ ਆਪਣੇ ਸਿੱਖਾਂ ਨਾਲੋਂ ਗੁਰੂ ਹਰਗੋਬਿੰਦ ਸਾਹਿਬ ਮੇਰੇ ਨਾਲ ਪਿਆਰ ਜ਼ਿਆਦਾ ਕਰਦੇ ਨੇ, ਮੇਰੇ ਵਿੱਚ ਕੋਈ ਜ਼ਰੂਰ ਗੱਲਬਾਤ ਹੈ। ਕਹਿੰਦੇ ਨੇ ਜਿਹੜੀ ਲੜਾਈ ਹੋਈ ਸੀ ਨਾ, ਦੂਜੀ ਲੜਾਈ, ਚਾਰ ਲੜਾਈਆਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ, ਜਿਹੜੀ ਦੂਜੀ ਲੜਾਈ ਸੀ ਜਲੰਧਰ ਵਾਲੀ, ਉਹਦੇ ਵਿੱਚ ਪੈਂਦੇ ਖਾਨ ਨੇ ਬੜੀ ਤਾਕਤ ਦਿਖਾਈ ਸੀ, ਬੜਾ ਜ਼ੋਰ ਦਿਖਾਇਆ ਸੀ, ਇਹਦੀ ਜਿੱਤ ਹੋ ਗਈ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਨੂੰ ਇਹਨੇ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜੇ ਇਸ ਲੜਾਈ ਵਿੱਚ ਮੈਂ ਨਾ ਹੁੰਦਾ ਤਾਂ ਗੁਰੂ ਦੀ ਹਾਰ ਹੋ ਜਾਣੀ ਸੀ, ਇਹ ਤਾਂ ਮੇਰੇ ਕਰਕੇ ਹੀ ਲੜਾਈ ਜਿੱਤੀ ਗਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਇਹ ਖਬਰ ਪਹੁੰਚੀ, ਸਿੱਖਾਂ ਨੇ ਆਖਿਆ। ਪਾਤਸ਼ਾਹ ਕਹਿੰਦੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਜੇ ਇਸ ਪੈਂਦੇ ਖਾਨ ਨੂੰ ਤੁਸੀਂ ਬੜਾ ਸਨੇਹ ਕਰਦੇ ਹੋ, ਬੜਾ ਪਿਆਰ ਕਰਦੇ ਹੋ, ਉਹ ਤਾਂ ਬੜੇ ਅਭਿਮਾਨ ਦੀਆਂ ਗੱਲਾਂ ਕਰਨ ਲੱਗ ਪਿਆ ਹੈ, ਬੜੇ ਅਹੰਕਾਰ ਦੀਆਂ ਗੱਲਾਂ ਕਰਨ ਲੱਗ ਪਿਆ ਹੈ। ਉਹਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਾਰੇ ਸਿੱਖਾਂ ਨਾਲੋਂ ਜੇ ਗੁਰੂ ਸਾਹਿਬ ਮੈਨੂੰ ਪਿਆਰ ਕਰਦੇ ਨੇ ਤਾਂ ਜ਼ਰੂਰ ਸਿੱਖਾਂ ਨਾਲੋਂ ਮੇਰੇ ਵਿੱਚ ਕੋਈ ਜ਼ਿਆਦਾ ਖੂਬੀ ਹੈ, ਮੇਰੇ ਵਿੱਚ ਕੋਈ ਨਾ ਕੋਈ ਕਲਾ ਹੈ, ਯੁੱਧ ਲੜਨ ਦੀ ਤਾਕਤ ਹੈ, ਸੱਤਾ ਹੈ, ਸ਼ਕਤੀ ਹੈ। ਲੇਕਿਨ ਆਪਾਂ ਸਾਰੇ ਗੁਰੂ ਇਤਿਹਾਸ ਪੜ੍ਹਦੇ ਹਾਂ, ਜੋ ਅਹੰਕਾਰ ਹੈ, ਜੋ ਅਭਿਮਾਨ ਹੈ, ਇਹਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ ਹੈ। ਆਖਰ ਇਹ ਗੁਰੂ ਘਰ ਤੋਂ ਬੇਮੁੱਖ ਵੀ ਹੋ ਗਿਆ ਸੀ, ਇੰਨਾ ਕੁ ਬੇਮੁੱਖ ਹੋਇਆ ਕਿ ਇੱਕ ਦਿਨ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਚੜ੍ਹਾਈ ਕਰਕੇ ਆ ਗਿਆ ਸੀ, ਇੰਨਾ ਬਲਸ਼ਾਲੀ ਸੀ। ਕਹਿੰਦੇ ਅਸਵਾਰ ਦੇ ਸਮੇਤ ਇਹ ਘੋੜੇ ਨੂੰ ਚੁੱਕ ਕੇ ਜ਼ਮੀਨ 'ਤੇ ਪਟਕਾ ਕੇ ਮਾਰਦਾ ਸੀ, ਇੰਨੀ ਤਾਕਤ ਸੀ ਇਹਦੇ ਅੰਦਰ। ਇੰਨਾ ਅਭਿਮਾਨੀ ਹੋ ਗਿਆ,
ਇਹਨੇ ਕੋਸ਼ਿਸ਼ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜਿਸ ਘੋੜੇ 'ਤੇ ਅਸਵਾਰ ਸਨ ਉਸ ਘੋੜੇ ਨੂੰ ਚੁੱਕ ਕੇ ਮੈਂ ਜ਼ਮੀਨ 'ਤੇ ਮਾਰ ਦਾਂ। ਪਰ ਇਹ ਘੋੜਾ ਉਹ ਸੀ ਜਿਹਦੇ ਉੱਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਸਵਾਰੀ ਕੀਤੀ ਹੋਈ ਸੀ। ਗੁਰੂ ਅੱਗੇ ਇਹਦੀ ਕੋਈ ਪੇਸ਼ ਨਾ ਗਈ। ਇਹੀ ਕਾਰਨ ਹੈ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਸਤਿਗੁਰ ਪੁਰਖ ਅਗਾਧ ਬੋਧ ਕਿਹੜਾ ਝੱਲੇ, ਗੁਰੂ ਦੀ ਝੱਲ ਹੈ। ਗੁਰੂ ਅਗਾਧ ਬੋਧ ਹੈ, ਗੁਰੂ ਦੀ ਝਾਲ ਕੌਣ ਝੱਲ ਸਕੇਗਾ। ਜਦੋਂ ਪੈਂਦੇ ਖਾਂ ਦੀ ਕੋਈ ਪੇਸ਼ ਨਾ ਗਈ ਤਾਂ ਗੁਰੂ ਸਾਹਿਬ ਨੇ ਇਹਦੇ ਸਿਰ ਵਿੱਚ ਢਾਲ ਮਾਰੀ ਅਤੇ ਇਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਸੀ। ਜਾਂਦਿਆਂ ਜਾਂਦਿਆਂ ਪੈਂਦੇ ਖਾਂ ਦਾ ਵੀ ਉਧਾਰ ਕੀਤਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਭਾਵੇਂ ਉਹ ਗੁਰੂ ਸਾਹਿਬ ਉੱਤੇ ਚੜ੍ਹ ਕੇ ਆਇਆ ਸੀ ਪਰ ਉਹਦਾ ਵੀ ਭਲਾ ਕੀਤਾ। ਇਤਿਹਾਸ ਕਹਿੰਦਾ ਅੰਤ ਵਿੱਚ ਪੈਂਦੇ ਖਾਨ ਨੂੰ ਸਤਿਗੁਰੂ ਜੀ ਨੇ ਆਖਿਆ ਸੀ, ਪੈਂਦੇ ਖਾਨ ਤੂੰ ਕਲਮਾ ਪੜ੍ਹ, ਤੇਰਾ ਅੰਤ ਵੇਲਾ ਆਇਆ। ਇਹਦਾ ਹੰਕਾਰ ਟੁੱਟ ਚੁੱਕਾ ਸੀ, ਕਹਿਣ ਲੱਗਾ ਸਤਿਗੁਰੂ ਮੇਰਾ ਕਲਮਾ ਤਾਂ ਹੁਣ ਤੁਸੀਂ ਹੋ। ਅੱਜ ਦੀ ਜਿਹੜੀ ਪੌੜੀ ਹੈ ਨਾ, ਇਹਦੇ ਵਿੱਚ ਭਾਈ ਗੁਰਦਾਸ ਜੀ ਨੇ ਐਸਾ ਹੀ ਜ਼ਿਕਰ ਕੀਤਾ ਹੈ ਕਿ ਉਹ ਪਤਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਪਿਆਰ ਬਹੁਤ ਹੀ ਪਿਆਰ ਦੇ ਨਾਲ, ਬਹੁਤ ਹੀ ਸਤਿਕਾਰ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਗੁਰਮੁਖ ਪਿਆਰੇ, ਹੁਣ ਇਹਨਾਂ ਤੋਂ ਬਾਅਦ ਅਤਿ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਆਪਣੇ ਪਾਸ ਵਿਸ਼ੇਸ਼ ਤੌਰ 'ਤੇ 16 ਅਗਸਤ ਤੱਕ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਿਆ ਕਰਨਗੇ, ਸੋ ਉਹਨਾਂ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ। ਅਤੇ ਨਾਲ ਹੀ ਬੇਨਤੀ ਹੈ ਕਿ 17, 18 ਅਤੇ 19 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਹੈ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਦੇ ਬੱਚੇ ਆ ਸਕਦੇ ਹਨ। ਜਿਨ੍ਹਾਂ ਬੱਚਿਆਂ ਨੇ ਹਾਲੇ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਕਰਵਾ ਸਕਦੇ ਹਨ। ਅਤੇ ਜਿਹੜੇ ਬੱਚੇ 13 ਸਾਲ ਤੋਂ ਜ਼ਿਆਦਾ ਉਮਰ ਦੇ ਹਨ, ਉਹ ਇੱਥੇ ਗੁਰਦੁਆਰਾ ਸਾਹਿਬ ਵਿਖੇ ਵਲੰਟੀਅਰ ਸੇਵਾ ਕਰ ਸਕਦੇ ਹਨ ਉਸ ਕੈਂਪ ਦੌਰਾਨ। ਸੋ ਨਾਲ ਹੀ ਜੋ ਆਪਾਂ ਹਰ ਸ਼ੁੱਕਰਵਾਰ ਬੱਚਿਆਂ ਦਾ ਯੂਥ ਦਰਬਾਰ ਹੁੰਦਾ ਹੈ, ਇਸ ਸ਼ੁੱਕਰਵਾਰ ਨੂੰ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਉਹ ਬੱਚਿਆਂ ਦੇ ਲਈ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਠੀਕ 8:30 ਤੋਂ 9:30 ਤੱਕ ਜੋ ਯੂਥ ਦਰਬਾਰ ਦਾ ਟਾਈਮ ਹੋਵੇਗਾ, ਉਸ ਦੇ ਵਿੱਚ ਆਪ ਜੀ ਨੇ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਨੂੰ ਵੀ ਜ਼ਰੂਰ ਸਰਵਣ ਕਰਨਾ। ਅਤੇ ਹੋਰ ਵੀ ਬੱਚਿਆਂ ਦੇ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਖੇ ਚੱਲਦੇ ਹਨ, ਜਿਸ ਦੇ ਵਿੱਚ ਕੀਰਤਨ ਦੀਆਂ ਕਲਾਸਾਂ, ਗੱਤਕੇ ਦੀਆਂ ਕਲਾਸਾਂ, ਗੁਰਬਾਣੀ ਸੰਥਿਆ। ਅਗਰ ਆਪ ਜੀ ਦੇ ਬੱਚੇ ਜਾਂ ਆਪ ਦੇ ਪਰਿਵਾਰਕ ਮੈਂਬਰਾਂ ਦੇ ਬੱਚੇ ਇਹਨਾਂ ਕਲਾਸਾਂ ਵਿੱਚ ਹਾਲੇ ਨਹੀਂ ਆਉਂਦੇ, ਕਿਰਪਾ ਕਰਕੇ ਜ਼ਰੂਰ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਆਪਣੇ ਆਉਣ ਵਾਲੇ ਭਵਿੱਖ ਨੂੰ, ਜਿਹਨਾਂ ਸਾਡੀ ਕੌਮ ਦੀ ਵਾਗਡੋਰ ਸੰਭਾਲਣੀ ਹੈ, ਗੁਰੂ ਦੀ ਬਾਣੀ ਅਤੇ ਬਾਣੀ ਦੇ ਨਾਲ ਜੋੜੀਏ, ਤਾਂ ਕਿ ਉਹਨਾਂ ਦਾ ਜੀਵਨ ਵੀ ਚੰਗਾ ਬਣੇ ਅਤੇ ਪਰਿਵਾਰ 'ਤੇ ਵੀ ਖੁਸ਼ੀਆਂ ਆਉਣ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ। ਭਾਈ ਸਾਹਿਬ ਜੀ ਇਸੇ ਤਰ੍ਹਾਂ ਹੀ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 16 ਤਰੀਕ ਤੱਕ ਹਾਜ਼ਰੀਆਂ ਭਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਪਾਨੀਆਂ ਅਤੇ ਲਾਹੇ ਲੈਣੇ। ਹੁਣ ਸਮਾਂ ਹੋ ਗਿਆ ਹੈ ਢਾਡੀ ਜੱਥੇ ਦਾ। ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਢਾਡੀ ਜੱਥੇ ਵੱਲੋਂ ਕੁਛ ਸਮੇਂ ਵਾਸਤੇ ਹਾਜ਼ਰੀ ਭਰੀ ਜਾਵੇਗਾ, ਉਪਰੰਤ ਦੀਵਾਨਾਂ ਦੀ ਸਮਾਪਤੀ ਹੈ। ਸੋ ਆਓ ਢਾਡੀ ਜੱਥੇ ਪਾਸੋਂ ਆਪਾਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ। ਬਾਜਾ ਵਾਲਿਆ ਕਰਾਂ ਕਿ ਸਿਫਤ ਤੇਰੀ, ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ। ਛੋਟੀ ਉਮਰ ਪਿਤਾ ਹੱਥੀ ਤੋੜ ਦਿੱਤਾ, ਬਾਰੇ ਜੱਗ ਤੋਂ ਅਜੀਤ ਜਜ਼ਾਰ ਕਿੰਨੇ। ਛੋਟੇ ਲਾਲ ਅੱਖਾਂ ਦੇ ਚੰਨ ਤਾਰੇ, ਮਾਂ ਗੁਜਰੀ ਤੇ ਦਲਦਾਰ ਕਿੰਨੇ। ਪ੍ਰਿਤਪਾਲ ਤੋਂ ਕਦੇ ਨਹੀਂ ਗਿਣ ਹੋਣੇ ਤੇਰੇ ਪਾਰਸ ਤੇ ਪਰਉਪਕਾਰ ਕਿੰਨੇ। ਆਓ ਸਾਰੀ ਸੰਗਤ ਆ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਇੱਕੋ ਹੀ ਕਵਿਤਾ ਕਹਿ ਜਾਣੀ ਹੈ ਕਿਉਂਕਿ ਸਮਾਂ ਪਹਿਲਾਂ ਹੀ ਵੱਧ ਹੋ ਜਾਂਦਾ। ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਸਾਹਿਬ, ਉਹਨਾਂ ਵੱਲੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਾਏ ਜਾਂਦੇ ਆ, ਬੜਾ ਆਨੰਦ ਆਉਂਦਾ। ਪਰ ਸਮੇਂ ਵਿੱਚ ਰਹਿਣਾ ਬੜੀ ਵੱਡੀ ਗੱਲ ਹੁੰਦੀ, ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਕਿਉਂਕਿ ਜਿੱਥੇ ਗੁਰੂ ਰਾਮਦਾਸ ਮਹਾਰਾਜ ਦੇ, ਧੰਨ ਗੁਰੂ ਨਾਨਕ ਸਾਹਿਬ ਦੇ ਘਰ ਨੇ, ਰਾਗੀ ਸਾਹਿਬਾਨਾਂ ਨੂੰ ਬੜੇ ਵੱਡੇ ਰੁਤਬੇ ਦਿੱਤੇ, ਬੜਾ ਵੱਡਾ ਮਾਣ ਦਿੱਤਾ। ਅਤੇ ਉੱਥੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਢਾਡੀ ਸਿੰਘਾਂ ਨੂੰ ਬੜੇ ਮਹਾਨ ਰੁਤਬੇ ਦਿੱਤੇ। ਨੱਥੇ ਅਬਦੁੱਲੇ ਨੂੰ ਜਦੋਂ ਲੈ ਕੇ ਆਏ ਤਾਂ ਮਹਾਰਾਜ ਕਹਿੰਦੇ ਰਾਜੇ ਮਹਾਰਾਜਾ ਨਾਲੋਂ ਘੱਟ ਨਹੀਂ, ਢਾਡੀਆਂ ਵਾਸਤੇ ਹਾਥੀ ਭੇਜਿਆ ਮਹਾਰਾਜ ਨੇ ਆਪਦਾ, ਛੇਵੇਂ ਪਾਤਸ਼ਾਹ ਨੇ। ਉਹ ਵਿਚਾਰਾਂ ਬਹੁਤ ਨੇ, ਵਡਿਆਈਆਂ ਬੜੀਆਂ ਗੁਰੂ ਦੀਆਂ, ਸਮੇਂ ਘੱਟ ਜਾਂਦੇ। ਅਤੇ ਮੈਂ ਸੰਗਤ ਨੂੰ ਵੀ ਬੇਨਤੀ ਕਰਾਂ ਵੀ ਇੱਕੋ ਦਮ ਨਾ ਉੱਠਿਆ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਆਪਦੇ ਲਈ ਕਹਿੰਦੇ, ਇੱਕ ਸਤਿਕਾਰ ਹੁੰਦਾ ਗੁਰੂ ਸਾਹਿਬਾਨਾਂ ਦਾ, ਕਿਉਂਕਿ ਇੱਕੋ ਦਮ ਉੱਠ ਖੜਨਾ ਆਪਾਂ ਅਤੇ ਉਹ ਵੀ ਸਤਿਕਾਰ ਨਹੀਂ ਰਹਿੰਦਾ। ਮਹਾਰਾਜ ਦਾ ਪ੍ਰੇਮ ਸਤਿਕਾਰ ਦੇ ਨਾਲ ਨਮਸਕਾਰਾਂ ਕਰਕੇ ਨਾ, ਮਹਾਰਾਜ ਦੇ ਚਰਨਾਂ ਕਮਲਾਂ ਵਿੱਚ। ਇੱਥੇ ਬੈਠਣ ਦਾ ਵੀ ਅਸੂਲ ਹੈ, ਇੱਥੇ ਉੱਠਣ ਦਾ ਵੀ ਅਸੂਲ ਆ ਗੁਰਮਤਿ ਦਾ। ਤੁਸੀਂ ਸੰਗਤ ਨੂੰ ਮਹਾਰਾਜ ਨੇ ਬੜਾ ਵੱਡਾ ਕਿਹਾ, ਮਹਾਰਾਜ ਕਹਿੰਦੇ 21 ਵਸਵੇ ਸੰਗਤ ਆ, ਸਭ ਤੋਂ ਵੱਡੀ ਹੈ ਸੰਗਤ। ਪਰ ਪ੍ਰਚਾਰਕ ਦਾ ਕੰਮ ਆ ਜਿਹੜਾ, ਕਿਉਂਕਿ ਡਿਊਟੀ ਆ ਸਾਡੀ, ਪ੍ਰਚਾਰਕ ਦੀ ਡਿਊਟੀ, ਜੇ ਉਹ ਪ੍ਰਚਾਰਕ ਗੱਲ ਹੀ ਨਾ ਕਰੇ ਗੁਰੂ ਦੀ ਗੁਰਮਤਿ ਦੀ, ਫਿਰ ਉਹ ਪ੍ਰਚਾਰ ਵੀ ਨਹੀਂ ਹੁੰਦਾ। ਇਸ ਕਰਕੇ ਬੇਨਤੀਆਂ ਵੀ ਬੜੀ ਮਹਾਨ ਕਿਰਪਾ ਹੁੰਦੀ ਹੈ ਬੰਦਾ ਜਦੋਂ ਸੰਗਤ 'ਚ ਆਉਂਦਾ। ਮਹਾਰਾਜ ਕਹਿੰਦੇ ਬਿਨ ਭਾਗਾ ਸਤ ਸੰਗ ਨਾ ਲੱਭੈ, ਇਹ ਤਾਂ ਭਾਗਾ ਤੋਂ ਬਿਨਾਂ ਮਿਲ ਕੋਈ ਨਹੀਂ ਸੰਗਤ। ਅਤੇ ਸੰਗਤ ਵਿੱਚ ਆ ਕੇ ਬਹਿਣਾ ਕਿਵੇਂ ਆ, ਸੁਣਨਾ ਕਿਵੇਂ ਆ, ਸੰਗਤ ਵਿੱਚ ਆ ਕੇ ਉੱਠਣਾ ਕਿਵੇਂ ਹੈ। ਗੁਰੂ ਸਾਹਿਬ ਦਾ ਸਤਿਕਾਰ ਅਸੀਂ ਅਕਾਲ ਪੁਰਖ ਨਿਰੰਕਾਰ ਦਾ ਸਭ ਤੋਂ ਵੱਧ ਕਰਨਾ। ਮੇਰੇ ਪਾਤਸ਼ਾਹ ਗਰੀਬ ਨਿਵਾਜ ਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਨਾ ਸੰਗਤਾਂ ਦੇ ਕਹਿਣ 'ਤੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਰਸਤਾ ਮੋੜਿਆ ਸੀ, ਚੰਦੂ ਦੀ ਧੀ ਦਾ ਰਸਤਾ ਮਹਾਰਾਜ ਨੇ ਸੰਗਤਾਂ ਦੇ ਕਹਿਣ 'ਤੇ ਮੋੜਿਆ ਸੀ। ਮਹਾਰਾਜ ਕਹਿੰਦੇ ਵੀ ਸੰਗਤ ਮੇਰੇ ਤੋਂ ਵੱਡੀ, ਮੈਂ ਸੰਗਤ ਤੋਂ ਨਹੀਂ ਵੱਡਾ। ਆਓ ਗੁਰੂ ਮਹਾਰਾਜ ਕਿਰਪਾ ਕਰਨ। ਆਓ ਇੱਕੋ ਕਵਿਤਾ ਕਹਿ ਜਾਣੀ ਆ ਜੱਥੇ ਨੇ, ਵੀ ਉਹ ਮਾਲਕ ਦੀ ਗੋਦ 'ਚ ਆਏ ਆ, ਜਿਹੜੇ ਮਾਲਕ ਸੱਚੇ ਪਾਤਸ਼ਾਹ ਜੀ ਗੋਦ 'ਚ ਆ ਕੇ ਅਸੀਂ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਉਸ ਪਰਮੇਸ਼ਰ ਦੀ ਗੋਦ ਵਿੱਚ ਬੈਠੇ ਹਾਂ ਜਿੱਥੇ ਸਾਡੀ ਅਰਦਾਸ ਉਦੋਂ ਪੂਰੀ ਹੁੰਦੀ ਹੈ ਜਦੋਂ ਅਸੀਂ ਸਰਬੱਤ ਦਾ ਭਲਾ ਮੰਗੀਏ, ਜਦੋਂ ਅਸੀਂ ਉਹਦੇ ਦਰ 'ਤੇ ਬੇਨਤੀ ਕਰਕੇ ਉੱਠੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ 84 ਲੱਖ ਜੂਨੀ ਦਾ ਭਲਾ ਕਰੀ। 84 ਲੱਖ ਜੂਨੀ ਦਾ, ਇਕੱਲੇ ਮਨੁੱਖਤਾ ਦਾ ਨਹੀਂ, ਸਿੱਖ ਪੰਥ 84 ਲੱਖ ਜੂਨੀ ਦਾ ਭਲਾ ਮੰਗਣ ਵਾਲੀ ਕੌਮ। ਮੇਰੇ ਪਾਤਸ਼ਾਹ ਗਰੀਬ ਨਿਵਾਜ ਦੇ ਦਰ 'ਤੇ ਆ ਕੇ ਅਰਦਾਸ ਹੋਵੇ ਪੂਰੀ ਸੱਚੇ ਦਿਲੋਂ ਜਿਹੜੀ ਕੀਤੀ ਜਾਵੇ, ਅਰਦਾਸ ਹੋਵੇ ਪੂਰੀ ਸੱਚੇ ਦਿਲੋਂ ਜਿਹੜੀ ਕੀਤੀ ਜਾਵੇ, ਡੁੱਬੇ ਹੋਏ ਬੇੜਿਆਂ ਨੂੰ ਪਲ ਵਿੱਚ ਤਾਰ ਦੀ। ਇੱਕ ਪਲ ਦੇ ਵਿੱਚ ਮਹਾਰਾਜ ਡੁੱਬੇ ਬੇੜਿਆਂ ਨੂੰ ਤਾਰ ਦਿੰਦਾ। ਹੋ ਜੇ ਜੇ ਮਿਹਰ ਉਹਦੀ ਪੱਥਰ ਵੀ ਤਰ ਜਾਂਦੇ, ਕਲੀ ਸੁੱਕੇ ਹੋਏ ਬਾਗਾਂ ਵਿੱਚ ਖੜ ਜੇ ਬਹਾਰ ਜੀ ਬਣ ਕੇ ਭਖਾਰੀ ਦੇਖ, ਬੈਠ ਦਰਬਾਰ ਵਿੱਚ ਬਣ ਕੇ ਭਖਾਰੀ ਦੇਖ, ਬੈਠ ਦਰਬਾਰ ਵਿੱਚ ਸੱਚੀ ਸਰਕਾਰ ਦੇਖੀ ਕਾਰਜ ਸਵਾਰ ਦੀ, ਪਾਸ ਪ੍ਰਤ ਪਲ ਦਿਲੋਂ ਨਾ ਭੁਲਾਵੀ ਉਹਨੂੰ ਮਿਹਰ ਬਣੀ ਰਹੂ ਤੇਰੇ ਬਖਸ਼ਣਾ ਹਾਰ ਦੀ। ਆਓ ਇੱਕੋ ਕਵਿਤਾ ਮੇਰੇ ਸਾਥੀ ਗੁਰੂ ਦੀ ਵਡਿਆਈ ਮਹਿਮਾ ਸਹਿਬ ਸਲਾਹੇ।

0: ਬੰਨ ਦੀ ਪਾਰਸਾ ਲੰਘ ਨਾ ਜਾਵੇ ਪੁੱਤ ਤੇਰੇ ਪਾਣੇ ਸ਼ਹਿਨਸ਼ਾਹ ਸੁਖੀ ਬਸੇ ਸਰਬੱਤ ਦਾਤਿਆ ਸੁਖੀ ਬਸੇ ਸਰਬੱਤ
1: ਦਾਤਿਆ
0: ਸੁਖੀ ਬਸੇ ਸਰਬੱਤ ਦਾਤਿਆ ਸੁਖੀ ਬਸੇ ਸਰਬੱਤ
2: ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸੈਖਾ ਸਭੈ ਕਰਤਾਰ। ਮੇਰੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਦਰੋ ਕਰੋ ਸੱਚੇ ਪਾਤਸ਼ਾਹ ਨਿਤਨੇਮ ਦੀਆਂ ਦਾਤਾਂ ਚੜ੍ਹਦੀ ਕਲਾ ਵਾਲਾ ਜੀਵਨ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ 'ਚ ਤਰੱਕੀਆਂ ਬਖਸ਼ਣ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਆਓ ਸਾਰੀ ਸੰਗਤ ਬਾਣੀ ਪੜ੍ਹੀਏ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਲ ਗੁਰਦੇ ਅਮਰਦਾਸ ਨਾਮ ਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਤਿਨ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਧਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਰੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੀਆਰਿਆਂ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਲਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਉਂਗੇ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਣਿਆਂ ਦੀ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ, ਢਾਡੀ ਜਥੇ ਨੇ ਹਾਜ਼ਰੀ ਭਰੀ, ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ।

ਵਸਾਮਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਪਰ ਭੀਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਨ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੀ ਤਰਪਾ ਬਖਸ਼ਣਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘਟ ਹੀ ਮਾਵੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ

ਸੰਬਤ ਸਾਹ ਲਿਖਿਆ ਮਿਲ ਕਰ ਪਾਵਾਂ।

سجبه

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸ ਹੋਈ ਸਹਾਈ, ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਡਿੱਠੇ ਸਾਪ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਡਿਉਟਿਆਂ ਦੇ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ, ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ, ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਰਤਾ ਪ੍ਰਤਿਗ ਮਾਫ ਕਰਨਾ, ਸਰਬਾਧੇ ਕਾਰਜ ਰਾਸ ਕਰਨੇ, ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ, ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ, ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਨ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ, ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Oh,

ਪੰਜ ਪੰਦੜੀ ਲਾਲੀ ਪੰਜ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਦਰਸ਼ਨ ਕੌ ਲੋਚੈ ਸਭ ਕੋਈ

ਧਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ

ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਸ਼੍ਰੀ ਕਬੀਰ ਜੀਓ ਕੇ ਤੇ ਪਦੇ ਅੱਠ ਦੋ ਤੁਕੇ ਸੱਤ

बिंद ते जिन पिंड किया अगन कुंड रहाया।

ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਜੀਵਨ ਕੀ ਆਸ ਕਰਹਿ ਜਮ ਨਿਹਾਰੈ ਸਾਸਾ ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗੁਰ ਪ੍ਰਸਾਦ ਜਪ ਆਦਿ ਸੱਚ ਵਾਦ ਸੱਚ ਹੈ ਭੀ ਸੱਚ ਨਾਨਕ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਾਨ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹਿ ਜੁਗਾ ਜੁਗੰਤਰ ਖਾਹੀ ਖਾਹਿ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸਾਹਿ ਵੇ ਪ੍ਰਭਾਵ ਸਾਚਾ ਸਾਹਿਬ ਸਾਚ ਨਾ ਏ ਭਾਖਿਆ ਭਾਉ ਅਪਾਰ ਵਾਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਵਾ ਜੇ ਤਿਸ ਭਾਵਾ ਮਿਣ ਭਾਣੇ ਕੇ ਨਾਹੇ ਕਰੀ ਜੇ ਤੀਸਰ ਠੋਪਾਈ ਵੇਖਾ ਮਿਣ ਕਰਮਾ ਕੇ ਮਿਲਾਇ ਰਹੀ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰ ਜਾ ਹੁਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਿਰ ਬਰਮੈਨ ਸੁਣਿਆ ਮੁਖ ਸਲਾਹ ਹਣਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ਼ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅੜਸਠ ਕਾ ਇਸਨਾਨ ਸੁਣਿਐ ਪੜ ਪੜ ਪਾਵਹਿ ਮਾਨ ਸੁਣਿਐ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ਼ ਸੁਣਿਐ ਸਰਾ ਗੁਣਾ ਕੇ ਗਾ ਸੁਣਿਐ ਸੇਖ ਪੀਰ ਪਾਤਸ਼ਾਹ

ਜਾਏ ਜੇ ਕੋ ਕਹਿ ਪਿਛਾਏ ਪਛਤਾਏ ਕਾਗਦ ਕਲਮ ਨਾ ਲਿਖਣਾ ਹਾਰ ਮੰਨੇ ਕਾ ਬਹਿ ਕਰਨ ਵਿਚਾਰੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸ੍ਰੀ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਭਾਵ ਹੈ ਮੋਖ ਦੁਆਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਭਵੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੁਖ ਹਿਦਰ ਰਾਜਨ ਪੰਚਾਂ ਕਾ ਗੁਰੀ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾ ਤਿਰੰਗਾ ਕਿਨਾਬ ਸਭਨਾ ਲਿਖਿਆ ਬੁੜੀ ਕਲਾਮੇ ਹੁਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਸ ਜਾਣੇ ਕੌਣ ਕੂਤ ਕੀਤਾ ਬਸਾਵੇ ਕੋ ਕਵਾਓ ਤਿਸ ਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰ ਆਨਾ ਜਾ ਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ ਭਕਸਾਰ ਅਸੰਖ ਮੋਹਨ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਗੜ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਕਾਏ ਅਸੰਖ ਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਸੰਖ ਤਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿਨਹਿ ਲਿਖੇ ਤਿਸ ਸਿਰ ਨਾਹਿ ਜੇ ਫਰਮਾਏ ਤਿਪ ਤੇ ਪਾਹਿ ਜੇ ਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰੋ ਸੁਖੇ ਮੂਤ ਪਲੀਤੀ ਕੱਪੜੋ ਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਓ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਵ ਨਾਨਕ ਹੁਕਮੀ ਆਵਹ ਜਾ ਤੀਰ ਤਪ ਦਇਆ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੋ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਪਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥਾ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਾ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਵ ਕਵਣ ਜਿਤ ਹੋਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਇਆ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨ ਕੋਈ ਜਾ ਕਰਤਾ ਸਿਰ ਠੀਕਾ ਸਾਜ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਉ ਤਾਲਾਂ ਪਾਤਾਲ ਲੱਖ ਵਾਗਾ ਸੰ ਆਗਾ ਸੋੜ ਕੂੜ ਭਾਲ ਥੱਕੇ ਵੇਦ ਕਹਿਨਕ ਵਾਦ ਸਹਿ ਸਠਾਰੇ ਕਹਿਨਕ ਤੇ ਬਾਦ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਤੇ ਸੁਰਤ ਨ ਪਾਈਆ ਨਦੀਆਂ ਤੈ ਵਾ ਪਵਹਿ ਸਮੁੰਦ ਨ ਜਾਣੀਆ ਹੈ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨ ਹੋ ਨੀ
ਜੇ ਤਿਸ ਮਨਹੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨ ਕਰਣੇ ਦੇਣ ਨੇ ਅੰਤ ਅੰਤ ਨਾ ਵੇਖਣ ਸੁਣ ਨਾਮ ਤੰਤ ਨ ਜਾਪੈ ਕਿਆ ਨਮਨ ਤੰਤ ਨ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਰਲਾ ਹਿਤਾ ਕੀ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਇਆ ਕੋਏ ਤੇ ਸੁੱਚੇ ਕਹੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗੈ ਜੋਧ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਤੁੱਟ ਹੈ ਵਿਕਾਰ ਕੇਤੇ ਲੈ ਲੈ ਮੁੱਕਰ ਪਾਹਿ ਕੇਤੇ ਮੂਰਖ ਖਾਹੀ ਖਾਹਿ ਕੇਤੇ ਆਦੂਖ ਭੂਖ ਸਦ ਮਾਰੇ ਪੈਦਾ ਤੇਰੀ ਦਾਤਾ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖਹਿ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲਾ ਮੁੱਲ ਪ੍ਰਵਾਨ ਮੁੱਲ ਬਖਸ਼ੀ ਸੁਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜੇ ਕਰਹਿ ਵਖਿਆਣ ਅੱਖ ਹੈ ਬਰਮੀ ਆਖੇ ਦਾ ਅੱਖ ਹੈ ਗੋਪੀ ਤੈ ਗੋਵਿੰਦ ਅੱਖ ਹੈ ਈਸ਼ਰ ਅੱਖ ਹੈ ਸਿੱਧ ਅੱਖ ਹੈ ਕੇਤੇ ਕੀਤੇ ਬੁੱਧ ਅੱਖ ਹੈ ਦਾਨੁ ਅੱਖ ਹੈ ਦੇਵ ਅੱਖ ਹੈ ਸੁਰ ਨਰ ਮੁੰਜਨ ਸੇਵ ਕੀਤੇ ਅੱਖ ਹੈ ਆਖਣ ਪਾਹਿ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਐਨ ਕੇਤੇ ਗਾਵਣ ਹਾਰੇ ਗਾਵੈ ਤੋਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਪੁੱਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋ ਹਨ ਸਦਾ ਸਵਾਰੀ ਗਾਵੈ ਇੰਦ ਇਹ ਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਣੀਆਂ ਮਨਮੋਹਨ ਸੁਰਗਾ ਮੱਚ ਪਾਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋਂ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰਹਿ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗ ਟੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਸਾਇਆ ਦੇਸ ਸਾਧਨੀ ਨਾਦ ਅਨਾਥ ਜੁਗ ਜੁਗ ਏਕੋ ਇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧਿਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵ ਹੈ ਲਿਖਿਆ ਵਹਿ ਭਾਵਾ ਦੇਸ ਤਸਿਆ ਦੇ ਸਵਾਦ ਨੀਨਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਏਕੋ ਏਕਾ ਮਾਈ ਜੁਗ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੇ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾਏ ਹੋ ਵਿਡਾਣ ਆਦੇਸ਼ ਤਸਿਆ ਦੇ ਸਾਧ ਨੀਨਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ
ਜੋ ਕਿਛ ਪਾਇਆ ਉਸ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇਸ ਆਦ ਅਨੀ ਨਾਦ ਨਾਦ ਜੁਗ ਜੁਗ ਏਕੋ ਵੇ ਸਿੱਖ ਤੂ ਜੀਭੋ ਲੱਖ ਹੋ ਹੇ ਲੱਖ ਵਹਿ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਏਕ ਨਾਮ ਜਗਦੀਸ਼ ਏਤਰਾ ਹੇ ਪਤ ਪਵਣੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਕੀਟਾ ਏਰੀ ਸਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿਥੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪ੍ਰਮਾਣ ਨਦਰੀ ਕਰਮ ਪਵੈ ਨੀਸਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦਜੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੀ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਥ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥਾਇ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਇ ਘਾਟ ਘੜੀਐ ਬਹੁਤ ਅਨੂਤਾ ਕੀਆਂ ਗੱਲਾਂ ਕਤੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਥਾ ਘੜੀਐ ਸੁਰਤ ਮਤ ਮਨ ਬੁੱਧ ਤਥਾਇ ਘੜੀਐ ਸੁਰਾ ਸਿਧਾਂ ਕੀ ਸੁਰਤ ਕਰਮ ਖੰਡ ਕੀ ਬਾਣੀ ਜੋਰ ਤਥਾਇ ਹੋਰ ਨਾ ਕੋਈ ਹੋਰ ਤਥਾਇ ਜੋਤ ਮਹਾਂ ਬਲਸੂਰ ਤਨ ਮੈਂ ਰਾਮ ਰਹਿਆ ਭਰਪੂਰ ਤਥਾਇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹਿ ਨਾ ਉਹ ਮਰਹਿ ਨ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹੇ ਤਥੈ ਭਗਤ ਸਹਿ ਕੇ ਲੋਕ ਕਰੈ ਅਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰਭਣ ਜੇ ਕੋ ਕਥਾਇ ਤੈ ਅੰਤ ਨੰਤ ਤਥੈ ਲੋਹ ਲੋਹ ਆਕਾਰ ਜਿਵ ਜੋ ਹੁਕਮ ਤਵੈ ਤਿਵ ਕਾਰ ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤੁ ਪਾਵਹਾਰਾ ਧੀਰਜ ਸੁਨਿਆਰ ਵੈਰਣ ਮਾਤੁ ਵੇਦ ਹਥਿਆਰ ਭਉ ਹਲਾਗਨ ਤਪਤਾਉ ਭੰਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰੁ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤਵੈ ਪ੍ਰਸਾਦ ਚੱਕਰ ਚਿਹਨੇ ਅਰ ਬਰਨਜਾ ਤਰਪਾਤ ਨਾ ਹਿੰਜੇ ਰੂਪ ਰੰਗਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਤਵੈ ਸਰਵਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਅਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ

ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੁਏਕਾ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਅਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸ਼ੇ ਨਮਸਤਾਂ ਨਿਰਪੇਸ਼ੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਕਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਅਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਅਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਦਾਨੇ ਨਮਸਤਾਂ ਅਗਾਹੇ ਨਮਸਤਾਂ ਬਾਹੇ ਨਮਸਤਾਂ ਤ੍ਰਿਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸੌਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਮਜਵੇ ਨਮਸਤਸਤਜਵੇ ਅਦੇ ਸੰਦੇਸੇ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੇ ਨਮਸਤਾਂ ਭੇਵੇ ਨਮਸਤਾਂ ਜਨਮੇ ਨਮਸਤਾਂ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤੰ ਜਰਾਰ ਨਮਸਤੰ ਕਿਰਤਾਰ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤ ਨਮਸਤੰ ਮਹੰਤ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਪੋਖ ਨਮੋ ਸਰਬ ਕਰਤ

ਅਮਰਤ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲਮ ਸਦਾ ਸਰਵਦਾ ਸਿੱਧ ਦਾਤਾ ਦਿਆਲ ਅਸ਼ਦੀ ਅਭੇਦੀਆਂ ਨਾਮ ਅਕਾਮੰ ਸਮਸਤ ਉਪਰਾਜੀ ਸਮਸਤ ਸਤਾਮੰ ਤੇਰਾ ਜੋਰ ਚਾਚਰੀ ਸ਼ੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਮਾਨਿ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਹਿ ਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਪੀਤੰ ਨਮੋ ਸਰਵਗਿਆਨ ਨਮੋ ਪ੍ਰਮਤਾਨ ਨਮੋ ਸਰਵਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਜੇ ਕਿਰਪਾਲੰ ਸਰੂਪੇ ਕੁਕਰਮੰ

ਸਰਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਨਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋ ਨਾ ਦਾ ਸਿੱਖ ਦੇ ਸੁਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੀਨ ਪੇਖ ਤਾਮੂ ਨਹਿ ਜਾਏ।

ਬਿਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰਤੀਨ ਲੋਕ ਚਾਹੁੰਦਾ ਹੈ ਕਿ ਵੇਖੈ ਜਗ ਜਾਪ ਇੰਦੇ ਜਾਪ ਆਦਿ ਅਨਾਦ ਮੂਰਤ ਥਾਪਿਓ ਸਭੈ ਜੇਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵਰਚਿਓ ਸੁਯਮ ਭਵਗੰਡ ਭੰਜਨ ਹਾਰ ਗਾ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੇਸ ਧਰਮ ਧਾਮ ਸੁਭਰਮ ਰਹਿਤ ਭੂਤ ਅਲਖ ਅਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਯਾਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਿਤੇ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇਨ ਭੇਕ ਸਰਵ ਸ਼ਾਸਤਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ

ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਸ਼ੰਤ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਨੀਏ ਚਤੁਰ ਚੱਕਰ ਦਾਨੀਏ ਚਾਚਰੀ ਸ਼ੰਤ

ਸਹਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵੱਤਰ ਮਾਨੀ ਹੈ ਕਿ ਸਰਵੱਤਰ ਦਾਨੀ ਹੈ ਕਿ ਸਰਵੱਤਰ ਗਾਉਣ ਹੈ ਕਿ ਸਰਵੱਤਰ ਭਾਉਣਾ ਹੈ ਕਿ ਸਰਵੱਤਰ ਦੇਸਾ ਹੈ ਕਿ ਸਰਵੱਤਰ ਭੇਸਾ ਹੈ ਕਿ ਸਰਵੱਤਰ ਰਾਜ ਹੈ ਕਿ ਸਰਵੱਤਰ ਸਾਜਾ ਹੈ ਕਹਿ ਸਰਵੱਤਰ ਦੀਨਾ ਹੈ ਸਰਵੱਤਰ ਲੀਨਾ ਸਰਵੱਤਰ ਜਾ ਹੋ ਕਿ ਸਰਵੱਤਰ ਭਾ ਹੋ ਕਿ ਸਰਵੱਤਰ ਦੇਸਾ ਹੈ ਕਿ ਸਰਵੱਤਰ ਭੇਸਾ ਹੈ ਕਿ ਸਰਵੱਤਰ ਕਾਲ ਹੈ ਕਿ ਸਰਵੱਤਰ ਪਾਲ ਹੈ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਕਾਜ ਹੈ ਕਿ ਸਰਵੱਤਰ ਰਾਜ ਹੈ ਕਿ ਸਰਵੱਤਰ ਸੁੱਖ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਤ੍ਰਾਣ ਹੈ ਕਿ ਸਰਵੱਤਰ ਪ੍ਰਾਣ ਹੈ ਕਿ ਸਰਵੱਤਰ ਦੇਸਾ ਹੈ ਕਿ ਸਰਵੱਤਰ ਭੇਸਾ ਹੈ ਕਿ ਸਰਵੱਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵੱਤਰ ਜਾਪੀ ਹੈ ਕਿ ਸਰਵੱਤਰ ਥਾਪੀ ਹੈ ਕਿ ਸਰਵੱਤਰ ਪਾਨ ਹੈ ਕਿ ਸਰਵੱਤਰ ਮਾਨ ਹੈ ਕਿ ਸਰਵੱਤਰ ਇੰਦਰਾ ਹੈ ਕਿ ਸਰਵੱਤਰ ਚੰਦਰ ਹੈ ਕਿ ਸਰਵੰ ਕਲੀ ਮੈਂ ਕਿ ਪਰਮ ਫਹੀ ਮੈਂ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕੇ ਹੁਸਨੁਲ ਵਜੂ ਹੈ ਤਮਾਮ ਰੁਜੂ ਹੈ ਹਮੇ ਸਲਸਲਾਮ ਹੈ ਸਲੀ ਖਤਮੋ ਦਮ ਹੈ ਗਨੀ ਮੁਲ ਸਿਕਸਤਾ ਹੈ ਗਰੀਬੁਲ ਪਰਸਤ ਹੈ ਬਿਲੰਦੁਲ ਮਕਾਨ ਹੈ ਜ਼ਮੀਨ ਉਲ ਜਮਾਨ ਹੈ ਤਮੀਨ ਉਲ ਤਮਾਮ ਹੈ ਰਜ਼ੂ ਉਲ ਨਿਦਾਨ ਹੈ ਹਰੀਫ ਅਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜ ਅਜੀਜ ਉਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵਸਾਜ ਹੈ ਸਮਸਤ ਉਲਸਲਾਮ ਹੈ ਸਦੈਵ ਅਕਾਮ ਹੈ ਨਿਰਬਾਧ ਸਰੂਪ ਹੈ ਆਗਾਧ ਹੈ ਅਨੂਪ ਹੈ ਉਗਾਦ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗਮ ਤ੍ਰਿਭਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਜ ਹੈ ਅਛੂਤ ਹੈ ਕਿੰਨਰ ਕੁੰ ਪ੍ਰਣਾਸ ਹੈ ਪ੍ਰਥੀ ਉਲ ਪ੍ਰਵਾਸ ਹੈ ਨਿਰੁਕਤ ਸਵਰ ਪ੍ਰਭਾ ਹੈ ਸਦੈਵੰ ਸਦਾ ਹੈ ਮੈਂ ਭੁਗਤ ਸਰੂਪ ਹੈ ਪ੍ਰਯੁਗਤਾ ਨੂੰ ਪਹਿਨੇ ਰੁਕ

ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨੁਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਰੀਮ ਹੈ, ਕਿ ਰੋਜੀ ਦਿਹਾਂਦ ਹੈ, ਕਿ ਰਾਜ ਕਰੀਂਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨੁਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਸ ਹੈ, ਅਰੀਫੁਲ ਸਕਨ ਹੈ, ਹਿਰਾਸੁਲ ਫਕਨ ਹੈ, ਕਲੰਕ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਗੰਜੁਲ ਗਨੀਮ ਹੈ, ਰਜਾਇ ਕਰੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕਮ ਪ੍ਰਣਾਸ ਹੈ, ਬੇਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ ਹੈ, ਪਰਮ ਪਰਮੀਸ ਹੈ, ਸਮਸਤੁਲ ਅਦੀਸ ਹੈ, ਆਦੇਸੁਲ ਅਲੇਖ ਹੈ, ਹਮੇਸ਼ੁਲ ਅਪੇਖ ਹੈ, ਜਮੀਨ ਉਲ ਜਮਾ ਹੈ, ਅਮੀਕ ਉਲ ਇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ

ਕਤਨੀ ਅਨਾਦ। ਕਲ ਖੰਡ ਖਿਆਲ ਗੁਰ ਬਰੇ ਅਕਾਲ, ਘਰ ਘਰ ਪ੍ਰਣਾਮ ਜਿਤ ਚਰਨ ਨਾਮ, ਅਨ ਛੰਜ ਗਾਤ ਆ ਜਜ ਨ ਬਾਤ ਆ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟਿਆ ਭਾਰ।

ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਕ੍ਰਤੀ ਮੈਨੂੰ ਏ ਕ੍ਰਤੀ ਕੇ ਮਤਿ ਮਤੰਗ ਜਰੇ ਜਲ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਵਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਹ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਤੂੰ ਕਹਾ ਪੈ ਭੂਪਤ ਅੰਤ ਕਉ ਨੰਗ ਇਹ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ।

ਮੁਰਮ ਵਸ ਮੌਤ ਤੇ ਮਤੰਗਨ ਮਾਨ ਮਲੈਂਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੂੜਨ ਹਾਰ ਸੁਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ

ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀ ਉਤਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਸਾ ਮੈਂ ਕਾਹੂ ਪਿਛਾਕੋ ਸੀਸ ਨਿਵਾਯੋ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਤਾਇਓ।

ਪਾਇਆ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਤ ਬੇਨਤੀ ਚੌਪਈ।

ਤਾਲਿਬ ਮੁਹਿ ਰੱਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਬਪਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਮੇਦਰਾਜ ਬ੍ਰਹਮਾ ਜੂਥੀਓ ਜਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈਤਾ ਹੇ ਹਮਾਰਾ ਜਵਨ ਕਾਲ ਸਭ ਜਗ ਬਨਾਇਓ ਦੇਵਤੈ ਜਛਨ ਉਪਜਾਇਓ ਆਦੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਤਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬਿਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ

ਦੀਨੀ ਕਹੂੰ ਫੂਰ ਰਾਜਾ ਹੋਇ ਬੈਠਾ ਕਹੂੰ ਸਿਮ ਭਇਓ ਸੰਕਰ ਇਕੱਠਾ ਹੋ ਸਿਗਰੀ ਸ੍ਰਿਸ਼ਟ ਦਿਖਾਇ ਅਚੰ ਭਵੇ ਆ ਜੁਗਾ ਸਰੂਪ ਸੁਜਮ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾ ਕਿ ਕਾਲ ਨਿਕ ਨਹਿਆ ਹੈ ਰੱਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ ਤਾ ਕਿ ਤਾਪ ਤਨਕ ਮੈਂ ਹਰਿ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ

ਖੜਗ ਕੇਤ ਮੈਂ ਸਰਨ ਤਿਹਾਰੀਆ ਬਹਾਦੈ ਨੇ ਉਬਾਰੀ ਸਰਬ ਠਾਵਰ ਮੋਹ ਸਹਾਈ ਦੁਸ਼ਟ ਦੁਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖ ਹਿਨ ਕੋ ਸ਼ੈ ਕਰਤਾ ਸ੍ਰੀ ਅਸਤੋਜਾ ਭਾਏ।

ਆਵੈ ਦੁਖ ਦਰਦ ਭਾਉ ਨਿਕ ਨ ਤਿਨ ਨਰਕੇ ਰਹਿ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿਸ ਪਣਿਜੈ ਅਰਥ ਸਹਿਸ ਫੁਰਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸੁਤੁਦਰਵ ਗ੍ਰੰਥ ਸੁਧਾਰਾ ਸਵਈਆ

ਜਾਣੇ ਹੋ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਇਹ ਬਖਾਨਿਓ ਦੋਹਰਾ

ਕਿਆ ਨਾਹੀ ਘਰ ਤੇਰਾ ਹੈ ਘਰਤਾ ਤੇਰਾ ਹੈ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹਿ

ਸਭ ਸੁਖ ਮਨਵਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਇਹ ਬਣਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸਭ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ ਪੰਚ ਦੂਤ ਤੁਧ।

आनंद आनंद सबको कहे आनंद गुरु ते जाणिया जाणिया आनंद सदा गुरु ते कृपा करे प्यारिया कर कृपा किल वे कटे ज्ञान अंजन सारे अंदरो जिन का मोह टुटा तिन का शब्द सचै सवारिया कहे नानक ओ आनंद है आनंद गुरु ते जाणिया बाबा जिसु देहे सोई जन पावै ਪਾਵੈ ਤਾਂ ਸੋਜਨ ਦੇ ਜਿਸਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਰਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ

ਇਸ ਨੂੰ ਕਥਾ ਸੁਣਵਾਹੀ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਤਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ

ਰਿਹਾ। ਜੀਉ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਨ ਨਿਰਮਲ, ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚੈ ਨਾਹੀ। ਮਨ ਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣ ਜਾ ਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰੇ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਨੇ ਅਵਰ ਨਾ ਜਾਣੇ ਕੋਈ। ਕਹਿ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰੂ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਬੇ ਕੀ ਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਵ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਰਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਨਾ ਸਮਾਣੀ।

ਸਤਿਗੁਰੁ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੁ ਬਾਜੋ, ਹੋਰ ਕੱਚੀ ਬਾਣੀ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਬਕਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਹਿ ਹਿਰ ਲਿਆ ਮਾਇਆ, ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ

ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸ਼ਕਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਲਿਵਲਾ ਇੱਕ ਸਿਉਂ ਲਿਵਲਾ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸਾ

ਮਨਹੋਂ ਕਿਉਂ ਵਿਸਾਰੀਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹੇ ਨਾ ਸਕੀ ਜਿਸਨੂੰ ਆਪਣੀ ਲਵਲਾਵੇ ਆਪਣੀ ਲਵੇ ਆਪੇ ਲਾਵੇ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੰਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹਿ ਉਪਜੈ ਭਾਉ ਦੂਜਾ ਲਾਇਆ।

ਖਟੇ ਹੋ ਦਿਹਾੜੀ ਉਹ ਤੰਤ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ

ਹੈ। ਸਤਿਗੁਰ ਮਿਲੈ ਜਿਸੁ ਆਇ ਕਹੈ ਨਾਨਕੂਰ, ਆਨ ਰਸ ਸਭ ਵਿਸਰੇ, ਜਾ ਹਰ ਵਸੈ ਮਨੁ ਆਏ। ਇਸ

ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋਤ ਧਰੀ ਹਰ ਬਿਨੇਵਰ ਨਾ ਦੇਖੋ ਕੋਈ ਹਰ ਬਿਨੇਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ

ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨਿਦ ਤਿਸ ਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ

ਆਵਾ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਦ ਭਾਵੇ, ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ

ਔਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦੋਂ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨ ਆਉਣ ਦਿਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਗੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਕਾਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ ਸਿੱਖਾਂ।

ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਸਤਿਗੁਰੂ ਜੀ ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ, ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੀ ਪਾਵਨ ਹਜ਼ੂਰੀ ਅੰਦਰ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਜੀ, ਅਤੇ ਅੰਮ੍ਰਿਤ ਵੇਲੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨ ਜਾਣਾ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ

0: ਤੂੰ ਸੱਚਾ ਸਿਰ ਸੀ ਸਵਰਗ ਕੀਤੀ ਸੋ ਪਾਰ ਪਿਆ ਕਹੋ ਨਾਨਕ ਤੇ ਬਤਨ ਜੋ ਕੁਛ ਕਰਨਾ ਸੋ ਕਰਿਆ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖਤ ਜੀ ਸ਼ਬਦੰ।

ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸ਼ਰਨ ਤੁਮਾਰੀ ਅਸ ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਰ ਦਇਆਲਾ ਨਾਨਕ ਕਰਕੇ ਗੋਲੇ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚਿੱਟੀਏ ਤੁਧ ਡਿਠੇ ਸੱਚੇ ਪਾਤਸ਼ਾਹ

ਵਾਹਿਗੁਰੂ ਸਾਹਿਬ ਜੀ ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ ਦੋ ਤੁੱਕੇ ਇੱਕ ਤੁੱਕਾ

ਬਿੰਦ ਤੇਜਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰੱਖਿਆ ਬਹੁਰ ਲਾਗੀ ਮਾਇਆ।

प्राणी काहे का लोभ लगे रतन जन्म खोया।

ਬਾਰਿਕ ਤੇ ਬਿਰਧ ਭਇਆ ਹੋਣਾ ਸੋ ਹੋਇਆ ਜਾਂ ਜਮ ਆਏ ਝੋਟ ਪਕੜੈ ਤਬੈ ਕਾਹੇ ਰੋਇਆ ਜੀਵਨ ਕੀ ਆਸ ਕਰੈ ਜਮ ਨਿਹਾਰ ਸਸਾ ਬਾਜ਼ੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਸਾ ਜੀਵਨ ਕੀ ਆਸ ਕਰੈ ਜਮ ਨਿਹਾਰ ਸਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸ਼ਰਵਣ ਕੀਤਾ। ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਪਾਵਨ ਪਵਿੱਤਰ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 881 ਉੱਪਰ ਇਹ ਪਾਵਨ ਬੋਲ ਸੁਭਾਏਮਾਨ ਹਨ। ਆਸਾ ਸ਼੍ਰੀ ਕਬੀਰ ਜੀਓ ਕੇ ਤਿੱਪਦੇ ਅੱਠ ਦੋ ਤੁੱਕੇ ਸੱਤ ਇੱਕ ਤੁੱਕਾ ਇੱਕ, ਇੱਥੋਂ ਜਿਹੜੇ ਬੋਲ ਭਗਤ ਬਾਣੀ ਦੇ ਆਰੰਭ ਹੋ ਰਹੇ ਨੇ, ਤਿੰਨ ਪਦਿਆਂ ਵਾਲੇ ਅੱਠ ਸ਼ਬਦ, ਦੋ ਪਦਿਆਂ ਵਾਲੇ ਸੱਤ ਸ਼ਬਦ, ਇੱਕ ਪਦੇ ਵਾਲਾ ਇੱਕ ਸ਼ਬਦ, ਇਹਦਾ ਇਹ ਅਰਥ ਹੈ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਇੱਕ ਹੀ ਮਾਲਕ ਹੈ, ਇੱਕ ਹੀ ਖਸਮ ਹੈ, ਅਦੁੱਤੀ ਹੈ। ਗੁਰੂ ਦੇ ਪ੍ਰਸਾਦ ਦੇ ਰਾਹੀਂ ਇਹ ਜਾਣਕਾਰੀ ਹਾਸਲ ਹੁੰਦੀ ਹੈ। ਗੁਰਪ੍ਰਸਾਦ ਬਿੰਦ ਤੇ ਜਿਨ ਪਿੰਡ ਕੀ ਆ ਅਗਨ ਕੁੰਡ ਰਹਾਇਆ। ਕਬੀਰ ਸਾਹਿਬ ਕਹਿੰਦੇ ਨੇ ਮਾਤਾ ਦੇ ਉਧਰ ਦੇ ਕੁੰਡ ਵਿੱਚ ਉਸ ਪਰਮਾਤਮਾ ਨੇ ਇਹ ਜੀਵ ਤੇਰੀ ਉਤਪਤੀ ਕੀਤੀ ਹੈ ਪਿਤਾ ਦੇ ਬਿੰਦ ਤੋਂ। ਅਗਨ ਕੁੰਡ ਦਾ ਭਾਵ ਕੀ ਹੈ? ਜਿੱਥੇ ਅੱਗ ਅਥਾਹ ਹੈ, ਤੇਜ ਹੈ, ਤਪਸ਼ ਹੈ, ਉਸ ਅਗਨ ਦੇ ਕੁੰਡ ਵਿੱਚ ਵੀ ਰਹਾਇਆ ਦਾ ਭਾਵ ਹੈ, ਰੱਖਿਆ ਕੀਤੀ ਹੈ, ਰਖਵਾਲੀ ਕੀਤੀ ਹੈ, ਸਹਾਇਤਾ ਕੀਤੀ ਹੈ। ਦਸ ਮਾਸ ਮਾਤਾ ਉਧਰ ਰੱਖਿਆ, 10 ਮਹੀਨੇ, 10 ਦਾ ਭਾਵ ਗਿਣਤੀ ਨਾਲ ਸੰਬੰਧ ਹੈ, ਮਾਸ ਦਾ ਭਾਵ ਮਹੀਨੇ ਹਨ, ਮਾਤਾ ਉਧਰ ਵਿੱਚ ਰੱਖਿਆ ਕੀਤੀ। ਬਹੁਰ ਲੱਗੀ ਮਾਇਆ, ਭਗਤ ਕਬੀਰ ਜੀ ਕਹਿੰਦੇ ਬਹੁਰ ਦਾ ਭਾਵ ਹੈ ਫਿਰ ਜੀਵ ਦਾ ਜਨਮ ਹੁੰਦਾ, ਜਗਤ ਵਿੱਚ ਆਉਣਾ ਹੁੰਦਾ ਹੈ ਤੇ ਮਾਇਆ ਇਸ ਨੂੰ ਫਿਰ ਵਿਆਪ ਜਾਂਦੀ ਹੈ। ਉਨੀ ਦੇਰ ਤਾਂ ਨਹੀਂ ਸੀ ਵਿਆਪੀ ਜਿਤਨੀ ਦੇਰ ਇਹ ਅਗਨ ਕੁੰਡ ਵਿੱਚ ਮਾਤਾ ਦੇ ਗਰਭ ਵਿੱਚ ਉੱਠਾ ਲਟਕਿਆ ਹੋਇਆ ਸੀ, ਕਬੀਰ ਸਾਹਿਬ ਆਖਦੇ ਨੇ। ਲੇਕਿਨ ਜਦੋਂ 10 ਮਾਸ 10 ਮਹੀਨੇ ਮਾਤਾ ਦੇ ਗਰਭ ਵਿੱਚ ਰਿਹਾ, ਸੁਰਤੀ ਬਿਰਤੀ ਪਰਮਾਤਮਾ ਦੇ ਚਰਣਾਂ ਵਿੱਚ ਲੱਗੀ ਰਹਿੰਦੀ। ਬਹੁਰ ਲੱਗੀ ਮਾਇਆ ਤੇ ਫਿਰ ਜਨਮ ਹੁੰਦਿਆਂ ਹੀ ਮਾਇਆ ਆਪਣਾ ਪ੍ਰਭਾਵੇ ਦੇ ਉੱਤੇ ਪਾ ਦਿੰਦੀ ਹੈ। ਪੁਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ,
ਇਹ ਪ੍ਰਾਣੀ। ਪ੍ਰਾਣੀ ਸ਼ਬਦ ਦਾ ਭਾਵ ਹੈ ਪ੍ਰਾਣ ਚੱਲਣ ਵਾਲਾ ਉਹ ਸਰੀਰ। ਜਿੰਨੀ ਦੇਰ ਪ੍ਰਾਣ ਚੱਲਦੇ ਨੇ ਉਨੀ ਦੇਰ ਇਹ ਪ੍ਰਾਣੀ ਹੈ। ਪ੍ਰਾਣ ਚੱਲਣ ਕਰਕੇ, ਸਵਾਸ ਚੱਲਣ ਕਰਕੇ, ਪ੍ਰਾਣਾਂ ਦੀ ਗਤੀ ਹੋਣ ਕਰਕੇ ਹੀ ਬਾਣੀ ਇਸ ਨੂੰ ਪ੍ਰਾਣੀ ਕਹਿੰਦੇ ਨੇ। ਪ੍ਰਾਣੀ ਪ੍ਰਾਣੀ ਕਾਹੇ ਕੋ ਲੋਭ ਲਾਗੇ। ਕਾਹੇ ਦਾ ਭਾਵ ਹੈ ਕਾਹਦੇ ਵਾਸਤੇ ਲੋਭ ਵਿੱਚ ਤੂੰ ਲੱਗਾ ਹੋਇਆ। ਰਤਨ ਜਨਮ ਖੋਇਆ, ਜਿਵੇਂ ਕਿਸੇ ਦੇ ਕੋਲ ਕੀਮਤੀ ਹੀਰਾ ਹੋਏ ਅਤੇ ਉਹ ਜਾਣ ਬੁੱਝ ਕੇ ਸੁੱਟ ਦੇਵੇ, ਗਵਾ ਦੇਵੇ। ਰਤਨ ਹੀਰਾ ਬੜਾ ਕੀਮਤੀ ਹੈ, ਬੜਾ ਅਮੋਲਕ ਹੈ, ਬੜਾ ਮਹਿੰਗਾ ਹੈ। ਖੋਇਆ ਦਾ ਭਾਵ ਹੈ ਗਵਾਚ ਗਿਆ ਬੇਸਮਝੀ ਕਰਕੇ। ਇਹ ਜੋ ਜਨਮ ਹੈ, ਜੀਵਨ ਹੈ, ਮਨੁੱਖਾ ਦੇਹੀ ਹੈ, ਕਬੀਰ ਸਾਹਿਬ ਕਹਿੰਦੇ ਇਹ ਇੱਕ ਰਤਨ ਦੀ ਨਿਆਈ ਹੈ। ਜਿਵੇਂ ਕੋਈ ਰਤਨ ਹੁੰਦਾ ਹੈ ਅਤੇ ਕਿਸੇ ਦੇ ਕੋਲੋਂ ਉਹਦੀ ਸੰਭਾਲ ਨਾ ਹੋਵੇ, ਉਹ ਕੀਮਤੀ ਰਤਨ ਫਿਰ ਗੁੰਮ ਹੋ ਜਾਂਦਾ ਹੈ, ਗਵਾਚ ਜਾਂਦਾ ਹੈ। ਪ੍ਰਾਣੀ ਲੋਭ ਵਿੱਚ ਆ ਕੇ, ਲਾਲਚ ਵਿੱਚ ਆ ਕੇ, ਤੂੰ ਇਸ ਰਤਨ ਜਨਮ ਨੂੰ ਕਿਉਂ ਖੋਇਆ ਹੈ, ਕਿਉਂ ਗਵਾਇਆ ਹੈ? ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ। ਪੂਰਬ ਜਨਮ ਪਹਿਲੇ ਜਨਮਾਂ ਵਿੱਚ ਕੀਤੇ ਹੋਏ ਕੋਈ ਚੰਗੇ ਕਰਮਾਂ ਕਰਕੇ ਇਹ ਮਨੁੱਖਾ ਦੇਹੀ ਜੀਵਨ ਜ਼ਿੰਦਗੀ ਪ੍ਰਾਪਤ ਹੋਈ ਹੈ ਅਤੇ ਇਸ ਮਨੁੱਖਾ ਸਰੀਰ ਨੂੰ, ਜ਼ਿੰਦਗੀ ਨੂੰ ਕਰਮ ਭੂਮੀ ਆਖਿਆ ਹੈ ਪਾਤਸ਼ਾਹ ਜੀ ਦੀ ਬਾਣੀ ਨੇ। ਕਰਮ ਭੂਮੀ, ਜਿਵੇਂ ਕਿਸਾਨ ਹੈ, ਕਿਰਸਾਨੀ ਕਰਦਾ, ਉਹ ਕੰਮ ਕਰਦਾ ਹੈ ਭੂਮੀ ਵਿੱਚ, ਆਪਣੇ ਖੇਤ ਵਿੱਚ ਜਾ ਕੇ ਹਲ ਵਾਹੁੰਦਾ ਹੈ, ਉਹਦੀ ਗੋਡੀ ਕਰਦਾ ਹੈ, ਚੰਗੇ ਬੀਜ ਦੀ ਉਹਦੇ ਵਿੱਚ ਬਿਜਾਈ ਕਰਦਾ ਹੈ, ਬੀਜੇ ਹੋਏ ਬੀਜ ਨੂੰ ਉੱਗਣ ਤੱਕ ਫਿਰ ਉਸ ਨੂੰ ਪੰਛੀਆਂ ਤੋਂ ਬਚਾ ਕੇ ਰੱਖਦਾ ਹੈ। ਉੱਗੇ ਹੋਏ ਬੀਜ ਸੁੱਕ ਨਾ ਜਾਣ ਫਿਰ ਉਹਨਾਂ ਨੂੰ ਪਾਣੀ ਵੀ ਲਾਉਂਦਾ ਹੈ। ਇਹ ਹੈ ਕਰਮ ਭੂਮੀ, ਕਿਰਸਾਨ ਦੀ ਤਰ੍ਹਾਂ ਇਹ ਦੇਹੀ, ਇਹ ਸਰੀਰ ਕਰਮ ਭੂਮੀ ਹੈ। ਬੀਜ ਨਹੀਂ ਬੋਇਆ, ਇਹਦੇ ਵਿੱਚ ਬੀਜ ਕਿਉਂ ਨਹੀਂ ਬੀਜਿਆ? ਬੀਜ ਕਾਹਦਾ? ਨਾਮ ਦਾ। ਕਬੀਰ ਐਸਾ ਬੀਜ ਬੋਏ, ਬਾਰਾਂ ਮਾਸ ਫੁਲੰਤ ਬਾਰਾਂ। ਉਹ ਬੀਜ ਇਸ ਕਰਮ ਭੂਮੀ ਅੰਦਰ ਕਬੀਰ ਸਾਹਿਬ ਆਪਣੇ ਸਲੋਕਾਂ ਵਿੱਚ ਕਹਿੰਦੇ, ਇਸ ਜ਼ਿੰਦਗੀ ਰੂਪੀ ਕਰਮ ਭੂਮੀ ਵਿੱਚ ਬੀਜ ਕਾਹਦਾ? ਬੀਜ ਜੋ ਬਾਰਾਂ ਮਹੀਨੇ ਵੱਧਦਾ ਰਹੇ, ਫੁੱਲਦਾ ਰਹੇ। ਸੀਤਲ ਛਾਇਆ ਗੈਰ ਫਲ ਪੰਖੀ ਕੇਲ ਕਰੰਤ। ਐਸਾ ਨਾਮ ਦਾ ਬੀਜ, ਗੁਰੂ ਦੀ ਬਾਣੀ ਦੇ ਬੋਲਾਂ ਦਾ ਬੀਜ, ਜਿਹਦੀ ਛਾਂ ਬੜੀ ਸ਼ੀਤਲ ਹੁੰਦੀ ਹੈ, ਠੰਡੀ ਛਾਂ ਦੀ ਲੋੜ ਪੈਂਦੀ ਹੈ ਜਦੋਂ ਤਪਸ਼ ਹੁੰਦੀ ਹੈ। ਖਾਸ ਕਰਕੇ ਰਾਜਸਥਾਨ ਦੇ ਰੇਤ ਦੇ ਟਿੱਬਿਆਂ ਦੇ ਵਿੱਚ ਜਦੋਂ ਸੂਰਜ ਦੀਆਂ ਤੇਜ਼ ਕਿਰਨਾਂ ਪੈਂਦੀਆਂ ਨੇ ਅਤੇ ਅੱਗ ਦੀ ਤਰ੍ਹਾਂ ਬਲਦੇ ਹਨ ਉਹ ਰੇਤ ਦੇ ਟਿੱਬੇ, ਫਿਰ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਅਹਿਸਾਸ ਹੁੰਦਾ ਹੈ। ਕੋਈ ਰੁੱਖ ਹੋਵੇ, ਰੁੱਖ ਦੀ ਛਾਇਆ ਹੋਵੇ, ਕੋਈ ਪੇੜ ਪੌਦੇ ਹੋਣ, ਅੱਤ ਦੀ ਤਪਸ਼ ਵਿੱਚ, ਅੱਤ ਦੀ ਗਰਮੀ ਵਿੱਚ ਉਹਨਾਂ ਰੁੱਖਾਂ ਦੀ ਠੰਡੀ ਛਾਂ ਦੀ ਲੋੜ ਪੈਂਦੀ ਹੈ। ਕਬੀਰ ਸਾਹਿਬ ਆਖਦੇ ਨੇ ਸੀਤਲ ਛਾਇਆ ਗੈਰ ਫਲ, ਬੜੇ ਗੈਰ ਮਿੱਠੇ ਫਲ, ਅਤੇ ਇਹ ਦੋਵੇਂ ਚੀਜ਼ਾਂ ਪੰਛੀਆਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ।
ਕਿਉਂਕਿ ਪੰਛੀਆਂ ਵਿਚਾਰਿਆਂ ਦਾ ਜਿਹੜਾ ਨਿਵਾਸ ਹੈ ਇਹ ਰੁੱਖਾਂ ਦੇ ਉੱਤੇ ਹੀ ਹੁੰਦਾ ਹੈ। ਬਾਣੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਇਹ ਜੋ ਪੰਛੀ ਨੇ ਇਹਨਾਂ ਦਾ ਵਾਸਾ ਦਰਖਤਾਂ ਦੇ ਉੱਤੇ ਹੁੰਦਾ ਹੈ। ਦਰਖਤ ਆਬ ਆਸ ਕਰ ਪਰੰਦੈ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ ਪਰੰਦੇ ਪੰਛੀ ਪਰਾਂ ਵਾਲੇ ਖੰਭਾਂ ਦੇ ਆਸਰੇ ਉੱਡਣ ਵਾਲੇ ਪਰੰਦਿਆਂ ਦੀ ਗੱਲ ਹੈ। ਉਹਨਾਂ ਦੇ ਵੱਡੇ ਵੱਡੇ ਮਹਿਲ ਨਹੀਂ ਹੁੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖਦੀ ਹੈ, ਉਹ ਕੋਈ ਮਜ਼ਬੂਤ ਕੰਧਾਂ ਦੇ ਨਾਲ ਗੱਚ ਦੇ ਨਾਲ ਬਣੀਆਂ ਹੋਈਆਂ ਕੰਧਾਂ ਅਤੇ ਕਿਲਿਆਂ ਦੇ ਵਿੱਚ ਥੋੜ੍ਹੀ ਰਹਿੰਦੇ ਨੇ। ਐਸੀ ਉਹ ਸਾਰੀ ਥੋੜ੍ਹੀ ਹੁੰਦੀ ਹੈ ਪਰਿੰਦਿਆਂ ਦੀ। ਨਾ ਵੱਡੇ ਗ੍ਰਹਿ ਹੁੰਦੇ ਨੇ, ਵੱਡੇ ਕਿਲੇ ਹੁੰਦੇ ਨੇ, ਨਾ ਉਹ ਵੱਡੇ ਮਹਿਲਾਂ ਦੀ ਉਸਾਰੀ ਕਰਦੇ ਨੇ। ਪਰੰਦੇ ਨਾ ਗਿਰਾ ਸਰ, ਦਰਖਤ ਆਬ ਆਸ ਕਰ। ਉਹਨਾਂ ਨੂੰ ਇੱਕੋ ਹੀ ਆਸਰਾ ਹੈ, ਪਾਣੀ ਦਾ ਅਤੇ ਰੁੱਖਾਂ ਦਾ। ਰਾਤਰੀ ਦੇ ਸਮੇਂ ਇਹ ਪੰਛੀ ਰੁੱਖਾਂ ਦੀਆਂ ਟਾਹਣੀਆਂ 'ਤੇ ਬੈਠ ਕੇ ਰਾਤ ਕੱਟ ਲੈਂਦੇ ਨੇ, ਪਾਣੀ ਪੀ ਕੇ ਗੁਜ਼ਾਰਾ ਕਰ ਲੈਂਦੇ ਨੇ, ਚੋਗ ਚੁਗ ਲੈਂਦੇ ਨੇ। ਇਹੀ ਉਹਨਾਂ ਦੀ ਜ਼ਿੰਦਗੀ ਹੈ, ਇਹੀ ਉਹਨਾਂ ਦਾ ਜੀਵਨ ਹੈ। ਦੇਹੰਦ ਸੋਈ ਏਕ ਤੋਈ ਏਕ ਤੋਈ, ਲੇਕਿਨ ਉਹਨਾਂ ਨੂੰ ਕੇਵਲ ਤੂੰ ਹੀ ਦਿਸਦਾ ਹੈ। ਦੇਹੰਦ ਦਾ ਭਾਵ ਹੈ ਦਿਸਣਾ। ਇੱਥੋਂ ਬਿਨਾਂ ਉਹਨਾਂ ਪਰਿੰਦਿਆਂ ਨੂੰ, ਉਹਨਾਂ ਪੰਛੀਆਂ ਨੂੰ ਹੋਰ ਕੋਈ ਦਿਖਾਈ ਨਹੀਂ ਦਿੰਦਾ। ਸੀਤਲ ਛਾਇਆ ਗੈਰ ਫਲ ਪੰਖੀ ਕੇਲ ਕਰੰਤ, ਇਹ ਜ਼ਿੰਦਗੀ ਕਬੀਰ ਸਾਹਿਬ ਕਹਿੰਦੇ ਮਿਲੀ ਹੈ, ਇਹ ਕਰਮ ਭੂਮ ਹੈ, ਕਰਮ ਭੂਮੀ ਹੈ, ਲੇਕਿਨ ਬੀਜ ਨਾਹੀਂ ਬੋਇਆ। ਇਹ ਕਰਮਾਂ ਸੰਦੜਾ ਖੇਤ ਹੈ, ਕਰਮ ਭੂਮੀ ਹੈ, ਇਸ ਕਰਮ ਭੂਮੀ ਵਿੱਚ ਤੂੰ ਨਾਮ ਦਾ ਬੀਜ ਕਿਉਂ ਨਹੀਂ ਬੋਇਆ? ਰਹਾਓ ਬਾਰਕ ਤੇ ਬਿਰਧ ਭਇਆ ਹੋਣਾ ਸੋ ਹੋਇਆ। ਤਿੰਨ ਅਵਸਥਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰਦੀ ਹੈ, ਗੁਰੂ ਤੇਗ ਬਹਾਦਰ ਵੀ ਕਰਦੇ ਹਨ, ਬਾਲ ਜਵਾਨੀ ਅਤੇ ਬਿਰਧ। ਕਬੀਰ ਸਾਹਿਬ ਕਹਿੰਦੇ ਨੇ ਹੁਣ ਤੇਰਾ ਜੀਵਨ ਤੀਜੀ ਅਵਸਥਾ ਵਿੱਚ ਆ ਗਿਆ, ਬਾਰਿਕ ਤੇ ਬਿਰਧ ਭਇਆ ਹੋਣਾ ਸੋ ਹੋਇਆ, ਅਤੇ ਜੋ ਹੋਣਾ ਹੈ ਇਹ ਹੋ ਹੀ ਜਾਣਾ ਹੈ। ਇਹਨੂੰ ਟਾਲਿਆ ਨਹੀਂ ਜਾ ਸਕਦਾ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਕਰਤੇ ਦੇ ਰਾਹੀਂ ਇਹ ਸੰਸਾਰ ਦੀ ਖੇਡ ਖੇਡੀ ਜਾ ਰਹੀ ਹੈ। ਇਹ ਤਾਂ ਹੋਣਾ ਹੀ ਹੈ, ਬਚਪਨਾ ਵੀ ਹੋਣਾ ਹੈ, ਜਵਾਨੀ ਵੀ ਹੋਣੀ ਹੈ, ਬੁਢੀਪਾ ਵੀ ਹੋਣਾ ਹੈ। ਕਬੀਰ ਸਾਹਿਬ ਕਹਿੰਦੇ ਨੇ ਜਾਂ ਜਮ ਆਏ ਝੋਟ ਪਕੜੇ ਤਬੇ ਕਾਹੇ ਰੋਇਆ। ਇੱਕ ਵੇਲਾ ਹਰੇਕ ਜੀਵ ਉੱਤੇ ਆਉਂਦਾ ਹੈ, ਇੱਕ ਸਮਾਂ ਹਰੇਕ ਜੀਵ ਉੱਤੇ ਆਉਂਦਾ ਹੈ। ਕੇਵਲ ਮਨੁੱਖ ਮਾਤਰ ਪ੍ਰਾਣੀ ਉੱਤੇ ਨਹੀਂ, ਕਰਤੇ ਦੀ ਕੁਦਰਤ ਵਿੱਚ ਜਿੰਨੇ ਵੀ ਜੀਵ ਨੇ, ਜਿੰਨੀਆਂ ਵੀ ਜੂਨਾਂ ਨੇ, ਇੱਕ ਵੇਲਾ ਸਾਰਿਆਂ 'ਤੇ ਆਉਣਾ ਹੈ। ਉਹਨੂੰ ਆਪਾਂ ਬਾਣੀ ਵਿੱਚ ਕਹਿੰਦੇ ਅੰਤ ਵੇਲਾ, ਸੰਸਾਰ ਤੋਂ ਜਾਣ ਦਾ ਵੇਲਾ, ਜਿਸ ਦਾ ਜ਼ਿਕਰ ਕਬੀਰ ਸਾਹਿਬ ਇੱਥੇ ਕਹਿੰਦੇ ਜਾਂ ਜਮ ਆਏ ਝੋਟ ਪਕੜੈ ਤਬੈ ਕਾਹੇ ਰੋਇਆ। ਝੋਟ ਦਾ ਭਾਵ ਕੀ ਹੈ? ਸਿਰ ਦੀ ਟੀਸੀ ਨੂੰ ਪਕੜਦੇ ਹਨ, ਵਾਲਾਂ ਤੋਂ ਪਕੜਦੇ ਨੇ ਜਮ। ਇਹ ਸਮਝਾਉਣ ਵਾਸਤੇ ਇੱਕ ਉਦਾਹਰਣ ਹੈ, ਹਰੇਕ ਜੀਵ ਦੇ ਉੱਤੇ ਇਹ ਸਮਾਂ ਆਉਂਦਾ ਹੈ। ਤਬੇ ਕਾਹੇ ਰੋਇਆ, ਕਬੀਰ ਜੀ ਕਹਿੰਦੇ ਫਿਰ ਕਿਉਂ ਰੋਂਦਾ ਹੈ, ਅੰਤ ਵੇਲੇ ਕਿਉਂ ਪਛੋਤਾਉਂਦਾ ਹੈ? ਜੀਵਨ ਹੈ ਕਿ ਆਸ ਕਰੈ ਜਮ ਨਿਹਾਰੈ ਸਾਸਾ। ਇਹ ਹਕੀਕੀ ਗੱਲਾਂ ਨੇ, ਇਹ ਸੱਚੀਆਂ ਗੱਲਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ। ਜੀਵਨ ਦੀ ਆਸ ਹਰ ਵੇਲੇ ਲੱਗੀ ਰਹਿੰਦੀ। ਜੀਵਨ ਹੈ ਕਿ ਆਸ ਕਰੈ,
ਉਹ ਕੋਈ ਵੀ ਅਵਸਥਾ ਹੋਵੇ ਹਰ ਵੇਲੇ ਬੰਦੇ ਨੂੰ ਇਹ ਆਸ ਹੁੰਦੀ ਹੈ ਕਿ ਮੈਂ ਅਜੇ ਜਿਉਣਾ ਹੈ, ਹੋਰ ਜਿਉਣਾ ਹੈ, ਹੋਰ ਜਿਉਣਾ ਹੈ। ਐਸਾ ਤਾਂ ਕਿਸੇ ਨੂੰ ਵੀ ਨਹੀਂ ਹੈ ਕਿ ਹੁਣ ਮੇਰਾ ਅੰਤ ਵੇਲਾ ਆ ਜਾਣਾ। ਜੀਵਨ ਦੀ ਆਸ ਹਰੇਕ ਜੀਵ ਨੂੰ ਹੁੰਦੀ ਹੈ। ਕਬੀਰ ਸਾਹਿਬ ਨੇ ਉਹਦਾ ਜ਼ਿਕਰ ਕੀਤਾ ਹੈ, ਤੂੰ ਵੀ ਉਹੋ ਹੀ ਆਸ ਕਰਕੇ ਬੈਠਾ ਹੋਇਆ ਹੈ। ਲੇਕਿਨ ਦੂਜੇ ਪਾਸੇ ਕੀ ਹੋ ਰਿਹਾ ਹੈ, ਜਮ ਨਿਹਾਰਾ ਹੈ ਸਾਸਾ, ਜਮਾਂ ਦਾ ਜੋ ਫੰਦਾ ਹੈ, ਨਿਹਾਰੇ ਦਾ ਭਾਵ ਨਿਹਾਰਨਾ, ਨਿਹਾਰਨਾ ਦਾ ਭਾਵ ਹੈ ਦੇਖਣਾ, ਸਾਸਾ ਦਾ ਭਾਵ ਹੈ ਸਾਵਾਸ, ਜੋ ਪ੍ਰਾਣ ਹਨ। ਤੂੰ ਜੀਵਨ ਦੀ ਆਸ ਲਾਈ ਬੈਠਾ, ਦੂਜੇ ਪਾਸੇ ਜਿਹੜਾ ਫੰਦਾ ਹੈ ਉਹ ਦੇਖ ਰਿਹਾ, ਸਵਾਸਾਂ ਦਾ ਆਖਰੀ ਗੇੜਾ ਕਦੋਂ ਆਉਣਾ ਹੈ। ਬਾਜ਼ੀਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਜਿਹੜੇ ਚੌਪੜ ਖੇਡਦੇ ਨੇ ਉਹ ਨਰਦਾਂ ਦਾ ਪਾਸਾ ਢਾਲਦੇ ਹਨ, ਸੁੱਟਦੇ ਹਨ। ਬਾਜ਼ੀਗਰੀ ਦੀ ਇਹੀ ਸ਼ਤਰੰਜ ਖੇਡ ਹੈ। ਸੰਸਾਰ ਕਬੀਰਾ, ਕਬੀਰ ਆਖਦੇ ਨੇ, ਭਗਤ ਕਬੀਰ ਜੀ ਕਹਿੰਦੇ ਨੇ, ਇਹ ਸੰਸਾਰ ਦੀ ਜੋ ਖੇਡ ਹੈ ਇਹ ਬਾਜ਼ੀਗਰੀ ਹੈ। ਜਿਸ ਤਰ੍ਹਾਂ ਬਾਜ਼ੀਗਰੀ ਖੇਡ ਹੁੰਦੀ, ਸੰਸਾਰ ਦੀ ਇਹ ਖੇਡ ਇਵੇਂ ਹੀ ਖੇਡੀ ਜਾ ਰਹੀ ਹੈ। ਚੇਤ ਢਾਲ ਪਾਸਾ, ਤੂੰ ਕੀ ਢਾਲਣਾ ਹੈ, ਕਿਹੜਾ ਪਾਸਾ ਸੁੱਟਣਾ ਹੈ। ਚੇਤ, ਸੁਚੇਤ ਹੋਣਾ ਹੈ, ਸਾਵਧਾਨ ਹੋਣਾ ਹੈ। ਸਾਵਧਾਨ ਕਿਸ ਪੱਖ ਤੋਂ ਹੋਣਾ ਹੈ, ਗੁਰੂ ਦੀ ਸਿਫਤ ਸਲਾਹ ਦੇ ਵਾਲੇ ਪੱਖ ਤੋਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬੋਲ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਦਰਜ ਹਨ। ਐ ਸੰਤ ਮਿੱਤਰ, ਹੇ ਭਾਈ, ਪ੍ਰਭੂ ਦੀ ਉਸਤਤੀ ਕਰ, ਅਤੇ ਕਰ ਕਿਵੇਂ, ਸਾਵਧਾਨ ਹੋ ਕੇ। ਸਾਵਧਾਨ ਇਕਾਗਰ ਚੀਤ, ਸਾਵਧਾਨੀ ਦਾ ਕੀ ਮਤਲਬ ਹੈ, ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ, ਜਦੋਂ ਧਿਆਨ ਹੋਰ ਕਿਸੇ ਪਾਸੇ ਨਾ ਹੋਵੇ। ਕੋਈ ਵੀ ਕੰਮ ਮਨੁੱਖ ਕਰਦਾ ਹੈ

ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਜਾਗ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ ਉੱਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰ ਨੇੜੇ ਵਾਹੇ ਸਾਰੇ ਪਤਵਾਂ ਅਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀ ਆਇਆ ਕਰ ਰਿਹਾ ਹੈ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਆਈ ਵੁੱਡ ਲਾਈਕ ਟੂ ਵਾਰਮਲੀ ਵੈਲਕਮ ਈਚ ਵਨ ਆਫ ਯੂ who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming today. It's a really special day for the couple and your presence makes it even more special. Today it's not just a ceremony, but it's a blessing. When two souls come forward to merge into one in the presence of our eternal Guru. Satsangat Ji, as we are sitting in this darbar, with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla jaruri benti hai. ਆਪਣੇ ਜੋ ਨਿੱਜੀ ਵਿਚਾਰ ਨੇ ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ ਆਪਣਾ ਧਿਆਨ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ। ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਅਸੀਂ ਆਪਣੀਆਂ ਝੋਲੀਆਂ ਸਤਿਗੁਰਾਂ ਪਾਸੋਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਕੰਠ ਹੈ ਜਾਂ ਬਾਣੀ ਪੜ੍ਹ ਸਕਦੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ ਉਹ ਵੀ ਫੋਲੋ ਕਰ ਸਕਦੇ ਨੇ। ਕੈਮਰੇ ਵਾਲੇ ਸੱਜਣਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਨ ਕਿ ਡਿਸਿਪਲਿਨ ਦੇ ਵਿੱਚ ਰਹਿਣ, ਸਤਿਗੁਰਾਂ ਵੱਲ ਪਿੱਠ ਨਹੀਂ ਕਰਨੀ, ਬਹੁਤੀ ਗੱਲਾਂ ਬਾਤਾਂ ਨਹੀਂ ਕਰਨੀਆਂ ਅਤੇ ਸੁਭਾਗ ਜੋੜੀ ਨੂੰ ਡਿਸਟਰੈਕਟ ਨਹੀਂ ਕਰਨਾ। ਸੋ ਪਲੀਜ਼ ਕੋਆਪਰੇਟ। ਸੋ ਆਓ ਸਾਧ ਸੰਗਤ ਜੀ, ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਆਪ ਜੀ ਨੇ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਵਿਕਰਮਜੋਤ ਸਿੰਘ ਸਿੱਖੋਂ, ਸਪੁੱਤਰ ਸਰਦਾਰ ਸੂਬਾ ਸਿੰਘ ਜੀ ਸਿੱਖੋਂ ਅਤੇ ਮਾਤਾ ਜੀ ਪਰਮਜੀਤ ਕੌਰ ਸਿੱਖੋਂ, ਪਰਿਵਾਰ ਦਾ ਪਿਛਲੇਰਾ ਪਿੰਡ ਹਰੀਆਂਵਾਲਾ, ਜ਼ਿਲ੍ਹਾ ਫਰੀਦਕੋਟ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਬਿਣਵੀ ਬੀਸੀ ਦਾ ਨਿਵਾਸੀ ਹੈ। ਵਿਕਰਮਜੋਤ ਸਿੰਘ ਦੇ ਦਾਦਾ ਜੀ ਦਾ ਨਾਂ ਸਰਦਾਰ ਮੋਤੀ ਸਿੰਘ ਜੀ ਸਿੱਖੋਂ ਅਤੇ ਦਾਦੀ ਜੀ ਮਾਤਾ ਗੁਰਦਿਆਲ ਕੌਰ ਸਿੱਖੋਂ ਹਨ। ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਹਰਪਾਲ ਸਿੰਘ ਜੀ ਔਲਖ ਅਤੇ ਨਾਨੀ ਜੀ ਦਾ ਨਾਮ ਮਾਤਾ ਮੁਖਤਿਆਰ ਕੌਰ ਔਲਖ ਹੈ। ਸੋ ਇਸ ਲੜਕਾ ਪਰਿਵਾਰ। ਕਮਿੰਗ ਟੂ ਦਾ ਬਰਾਈਡ, ਬੀਬਾ ਜੀ ਜਸਰੀਨ ਕੌਰ ਖੰਗੂੜਾ, ਸਪੁੱਤਰੀ ਸਰਦਾਰ ਰਜਿੰਦਰ ਸਿੰਘ ਜੀ ਖੰਗੂੜਾ ਅਤੇ ਮਾਤਾ ਜੀ ਹਰਿੰਦਰ ਕੌਰ ਖੰਗੂੜਾ, ਪਰਿਵਾਰ ਦਾ ਪਿਛਲੇਰਾ ਪਿੰਡ ਖੁਰਾਣਾ, ਜ਼ਿਲ੍ਹਾ ਸੰਗਰੂਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਨਿਊ ਵੈਸਟਮਿੰਸਟਰ ਬੀਸੀ ਦਾ ਹੀ ਨਿਵਾਸੀ ਹੈ। ਜਸਰੀਨ ਕੌਰ ਦੇ ਦਾਦਾ ਜੀ ਦਾ ਨਾਂ ਸਰਦਾਰ ਬਲਦੇਵ ਸਿੰਘ ਜੀ ਖੰਗੂੜਾ ਅਤੇ ਦਾਦੀ ਜੀ ਮਾਤਾ ਪ੍ਰਸਿੰਨ ਕੌਰ ਖੰਗੂੜਾ। ਇਹਨਾਂ ਦੇ ਨਾਨਾ ਜੀ ਸਰਦਾਰ ਸੁਖਦੇਵ ਸਿੰਘ ਜੀ ਦਿਓਲ ਅਤੇ ਨਾਨੀ ਜੀ ਦਾ ਨਾਂ ਮਾਤਾ ਸੁਖਦਾਰ ਸ਼ਾਨ ਕੌਰ ਦਿਓਲ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸੰਗਤਾਂ ਵਾਸਤੇ ਬੇਨਤੀ ਹੈ ਕਿ ਆਪ ਜੀ ਸਜੇ ਰਹੋ। ਸੋ ਆਮ ਆਸਕ ਦ ਕਪਲ ਵਿਕਰਮਜੋਤ ਸਿੰਘ, ਜਸਰੀਨ ਕੌਰ ਐਂਡ ਦੇਅਰ ਪੇਰੈਂਟਸ, ਵੇਅਰਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਹੁਣ ਅਰਦਾਸ ਹੋਵੇਗੀ, ਬਾਕੀ ਸਾਧ ਸੰਗਤ ਜੀ ਆਪ ਜੀ ਸਜੇ ਰਹੋ। ਅਰਦਾਸ ਵਿੱਚ ਆਪਾਂ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਪਿਤਾ ਜੀ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਵਿਕਰਮਜੋਤ ਸਿੰਘ ਐਂਡ ਜਸਰੀਨ ਕੌਰ, ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਰਿਮੈਂਬਰ ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਮਹਾਰਾਜ ਜੀ ਗਿਵਸ ਆਫ ਦ ਡੈਫੀਨੇਸ਼ਨ ਆਫ ਐਨ ਆਈਡੀਅਲ ਕਪਲ। ਮਹਾਰਾਜ ਜੀ ਸੇਜ਼ ਦੈਟ ਆਈ ਡੂ ਨਾਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਦੇਰ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, ਵਿਚ ਮੀਨਸ ਯੋਰ ਐਕਸ਼ਨਸ, ਯੋਰ ਥਾਟਸ, ਯੋਰ ਡਿਸੀਜਨਸ, they all should resonate. And today you both are holding the palla in front of Guru Sahib, in front of your loved ones. It has a deep meaning behind it. So this is a promise that you both are making today, that we are gonna stay together for the rest of our lives. We're gonna put our best efforts to make things work. You're promising today that I will become the best version of myself for my partner. This is also a commitment that I'm going to stay loyal to my partner for the rest of my life, and I'm willing to take Vikramjot Singh or Jasreen Kaur as my lifelong partner. So that's the meaning of the palla. So hun main beenti karunga Sardar Rajinder Singh ji Khangooda agge aunge ate palle di jo rasam hai ada karnge. Palle da shabd aap ji nu sarvan kara rahe ne ati satkarjog bhai sahab bhai Harjinder Singh ji Beed sahab wale, ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਕਰਮ ਜੋਤ ਸਿੰਘ ਐਂਡ ਜਸਰੀਨ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਆਫਟਰ ਲਿਸਨਿੰਗ ਦੋਨਾਂ ਨੇ ਮੱਥਾ ਟੇਕਣਾ ਐਂਡ ਦੈਨ ਯੂ ਗੈਟ ਅਪ, ਯੂ ਸਟਾਰਟ ਦ ਪਰਿਕਰਮਾ। ਗਰੂਮ ਐਟ ਦ ਫਰੰਟ ਫੋਲੋਡ ਬਾਏ ਦ ਬ੍ਰਾਈਡ, ਚਾਰੇ ਲਾਵਾਂ ਇਸ ਔਰਡਰ 'ਤੇ ਛੋਣਗੀਆਂ। ਐਂਡ ਵੈਨ ਯੂ ਵਾਕਿੰਗ ਟੇਕ ਯੂ ਟਾਈਮ, ਇੰਜੋਏ ਦਿਸ ਮੂਮੈਂਟ। ਐਂਡ ਵੈਨ ਯੂ ਕਮ ਟੂ ਦ ਫਰੰਟ ਯੂ ਵਿਲ ਬਾਓ ਐਂਡ ਰਾਈਜ਼। ਐਂਡ ਦੈਨ ਗਿਆਨੀ ਜੀ ਵਿਲ ਲੀਡ ਦ ਸੈਕਿੰਡ ਲਾਵ। ਆਫਟਰ ਲਿਸਨਿੰਗ ਯੂ ਬਾਓ ਐਂਡ ਰਾਈਜ਼ ਅਗੇਨ, ਐਂਡ ਦੈਨ ਯੂ ਸਟਾਰਟ ਯੂਰ ਸੈਕਿੰਡ ਅਪਚਲ ਰਾਊਂਡ, ਕਮ ਟੂ ਦ ਫਰੰਟ, ਬਾਓ ਐਂਡ ਰਾਈਜ਼ ਅਗੇਨ। ਸਿਮਿਲਰਲੀ ਥਰਡ ਲਾਵ ਐਂਡ ਦੈਨ ਫੋਰਥ ਲਾਵ। ਆਫਟਰ ਦ ਫੋਰਥ ਵਨ ਯੂ ਬੋਥ ਬਾਓ ਐਂਡ ਦੈਨ ਯੂ ਸਿਟ। ਦੈਨ ਭਾਈ ਸਾਹਿਬ ਵਿਲ ਸਿੰਗ ਅਨੰਦ ਸਾਹਿਬ ਫੋਲੋਡ ਬਾਈ ਦੀ ਅਰਦਾਸ ਐਂਡ ਦ ਹੁਕਮਨਾਮਾ। ਡੋਂਟ ਵਰੀ, ਗਿਆਨੀ ਜੀ ਵਿਲ ਗਿਵ ਯੂ ਦ ਸਾਈਨ ਵੈਨ ਇਟਸ ਦ ਬੈਸਟ ਟਾਈਮ ਟੂ ਡੂ ਦ ਬਾਇੰਗ, ਸੋ ਵੀ ਗਾਟ ਯੂ ਬੈਕ, ਡੋਂਟ ਵਰੀ। ਸਾਧ ਸਾਧ ਸੰਗਤ ਜੀ, ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਲਾਵਾਂ ਦਾ ਪਾਠ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਬੀਟ ਸਾਹਿਬ ਵਾਲੇ। ਆਓ, ਇਕਾਗਰਤਾ ਬਖਸ਼ਿਸ਼ ਕਰੋ, ਪ੍ਰੇਮ ਸਹਿਤ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ।

संत जना बड़ भागी पाया।

जन नानक बोले चौथी लावे हर पाया प्रभ अविनाशी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਰੇ ਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਤੇਰੀ ਵਡਿਆਈ ਕੋਈ ਨਾਉ ਨ ਜਾਣੇ, ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ, ਪ੍ਰਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹਮੀ ਸਹਾਇ, ਅਰਜਨ ਹਰਿ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ।

ਆਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾ ਸਵਾਸਾ ਸੰਗ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖ

ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦਾ ਰੱਖਿਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀ ਆਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਆਪ ਜੀਆਂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੇ। ਦਰ ਘਰ ਦੇ ਸੇਵਕ ਕਾਕਾ ਵਿਕਰਮਜੋਤ ਸਿੰਘ ਸੇਖੋਂ, ਸਪੁੱਤਰ ਸਰਦਾਰ ਸੂਬਾ ਸਿੰਘ ਸੇਖੋਂ ਅਤੇ ਮਾਤਾ ਪਰਮਜੀਤ ਕੌਰ ਸੇਖੋਂ, ਇਸੇ ਤਰ੍ਹਾਂ ਲੜਕੀ ਪਰਿਵਾਰ ਬੀਬਾ ਜਸਰੀਨ ਕੌਰ ਖੰਗੂੜਾ, ਸਪੁੱਤਰੀ ਸਰਦਾਰ ਰਜਿੰਦਰ ਸਿੰਘ ਖੰਗੂੜਾ, ਮਾਤਾ ਹਰਿੰਦਰ ਕੌਰ ਖੰਗੂੜਾ, ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਸੁਭਾਗ ਜੋੜੀ ਕਾਕਾ ਵਿਕਰਮਜੋਤ ਸਿੰਘ ਸੇਖੋਂ ਅਤੇ ਬੀਬਾ ਜਸਰੀਨ ਕੌਰ ਖੰਗੂੜਾ ਦੇ ਆਨੰਦ ਕਾਰਜ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਨਿਰਵਿਘਨਤਾ ਦੇ ਸਹਿਤ ਸੰਪੂਰਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਕੋਟਾਨ ਕੋਟ ਸ਼ੁਕਰ ਸਤਿਗੁਰੂ ਜੀਓ, ਆਪ ਜੀ ਨੇ ਕਿਰਪਾ ਕਰਨੀ। ਸਤਿਗੁਰੂ ਜੀ ਆਨੰਦ ਕਾਰਜ ਦੀ ਸੇਵਾਵਾਂ ਨਿਭਾਉਂਦੇ ਆ, ਬਾਣੀ ਪੜ੍ਹਦੇ ਆ, ਹਰ ਜਸ ਕੀਰਤਨ ਕਰਦੇ ਆ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਤੇ ਬੜੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਰੱਖਣਾ, ਬੱਚਿਆਂ ਵਿੱਚ ਪਰਸਪਰ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ। ਆਉਣ ਵਾਲੇ ਜੀਵਨ ਕਾਲ ਦੇ ਅੰਦਰ ਸਤਿਗੁਰੂ ਜੀਓ, ਆਪ ਜੀ ਨੇ ਅੰਗ ਸੰਗ ਸਹਾਈ ਹੋ ਕਰਕੇ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨੇ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨੇ। ਸਤਿਗੁਰੂ ਜੀਓ, ਸਮੂਹ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਪਰਿਵਾਰਾਂ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨੇ। ਬਖਸ਼ਿਆ ਖਜ਼ਾਨਿਆਂ ਵਿੱਚੋਂ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਪਛਾਕੇ ਭੇਟ ਕੀਤੇ ਗਏ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤਮਤ ਮਾਣ ਬਖਸ਼ਿਸ਼ ਕਰਨਾ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗਾਂ ਵਾਸਤੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਗਈ। ਸਤਿਗੁਰੂ ਜੀਓ, ਸਭ ਦੇ ਨਾਮ ਆਪ ਜਾਣੀ ਜਾਣੋ, ਸਤਿਗੁਰੂ ਜੀ ਕਿਰਪਾ ਕਰਨੀ, ਸੋ ਭੰਡਾਰੇ ਭਰਪੂਰ ਕਰਨੇ, ਸਰਬੱਤ ਸਾਧ ਸੰਗਤ ਦੇ ਸਿਰ ਤੇ ਮੇਰੇ ਭਰੇ ਹੱਥ ਰੱਖਣਾ, ਹਾਜ਼ਰੀਆਂ ਤਿਲ ਫੁਲ ਭੇਟਾਂ ਪ੍ਰਵਾਨ ਕਰਨੀਆਂ। ਕਿਰਪਾ ਕਰੋ ਜੀ, ਦਾ ਰਹੀ ਸੰਗਤ ਨੂੰ ਅਸੀਂ ਬਖਸ਼ਦੇ ਹਾਂ, ਸੁਭਾਗ ਜੋੜੀ ਦੇ ਸਿਰ ਤੇ ਆਪਣਾ ਮੇਰੇ ਭਰੇ ਹੱਥ ਰੱਖਦੇ ਹਾਂ, ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਅਸੀਸ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੇ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਬੋਲੇ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਕਿਰਪਾ ਕਰਨ, ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਥਰਾ ਕਰਕੇ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ।

0: ਸੋ ਸਾਧ ਸੰਗਤ ਜੀ, ਲੜਕੀ ਪਰਿਵਾਰ, ਸਰਦਾਰ ਰਜਿੰਦਰ ਸਿੰਘ ਜੀ ਖੰਗੂੜਾ, ਮਾਤਾ ਜੀ ਹਰਿੰਦਰ ਕੌਰ ਖੰਗੂੜਾ ਅਤੇ ਸਮੂਹ ਖੰਗੂੜਾ ਪਰਿਵਾਰ, ਬੱਚੀ ਦੇ ਜੋ ਤਾਇਆ ਜੀ ਨੇ ਸਰਦਾਰ ਗੁਰਮੀਤ ਸਿੰਘ ਜੀ ਖੰਗੂੜਾ, ਸਾਰਾ ਪਰਿਵਾਰ ਸਤਿਗੁਰਾਂ ਦੀ ਜੋ ਭਾਵਨਾ ਵਿੱਚ ਰਹਿ ਕਰਕੇ ਬੜੇ ਗੁਰਮੁਖ ਪਰਿਵਾਰ, ਸਤਿਗੁਰਾਂ ਦੇ ਜੋ ਇਸ ਅਸਥਾਨ ਦੀ ਜੋ ਸੇਵਾ ਹੈ, ਜਦੋਂ ਰੈਨੋਵੇਸ਼ਨ ਹੋਈ ਹੈ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਦੇ, ਦੋਨਾਂ ਭਰਾਵਾਂ ਨੇ ਬੜੇ ਤਨ ਮਨ ਦੇ ਨਾਲ ਧੰਨ ਕਰਕੇ ਸੇਵਾਵਾਂ ਕੀਤੀਆਂ ਨੇ ਅਤੇ ਹੁਣ ਵੀ ਸਾਰਾ ਪਰਿਵਾਰ ਹੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਵਾਸਤੇ ਤਤਪਰ ਰਹਿੰਦੇ ਨੇ। ਇਹਨਾਂ ਦੀ ਦਾਦੀ ਜੀ ਸਾਡੀ ਬੀਬੀ ਪ੍ਰਸੰਨ ਕੌਰ ਸਾਨੂੰ ਬੜਾ ਪਿਆਰ ਕਰਦੇ ਨੇ, ਬੜਾ ਨਿਵਾਜਦੇ ਰਹਿੰਦੇ ਨੇ। ਇਹਨਾਂ ਦੇ ਨਾਨਾ ਜੀ ਸਰਦਾਰ ਸੁਖਦੇਵ ਸਿੰਘ ਜੀ ਦਿਓਲ, ਉਹ ਵੀ ਸਾਡੇ ਬੜੇ ਪਿਆਰ ਵਾਲੇ ਨੇ, ਬਹੁਤ ਪਿਆਰ ਕਰਦੇ ਨੇ ਅਤੇ ਚੌਰ ਸਾਹਿਬ ਦੀ ਸੇਵਾ, ਦੇਗ ਦੀ ਸੇਵਾ, ਰੋਜ਼ ਸਾਨੂੰ ਉਹਨਾਂ ਦੀ ਬੜੀ ਸਪੋਰਟ ਰਹਿੰਦੀ ਹੈ ਕਿ ਸਾਨੂੰ ਆ ਕੇ ਥੋੜ੍ਹੇ ਦਮ ਦਵਾ ਦਿੰਦੇ ਨੇ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੂੰ ਵੀ ਵਧਾਈਆਂ। ਸੋ ਸਮੂਹ ਖੰਗੂੜਾ ਪਰਿਵਾਰ ਵੱਲੋਂ, ਸੋ ਆਪ ਸਮੂਹ ਸੰਗਤਾਂ ਦਾ ਧੰਨਵਾਦ, ਸੋ ਜਿਨ੍ਹਾਂ ਨੇ ਪਹੁੰਚ ਕਰਕੇ ਬੱਚਿਆਂ ਨੂੰ ਅਸੀਸ ਬਖਸ਼ਿਸ਼ ਕੀਤੀ ਹੈ। ਉੱਥੇ ਹੀ ਲੜਕਾ ਪਰਿਵਾਰ, ਸੇਖੋਂ ਪਰਿਵਾਰ, ਉਹਨਾਂ ਦਾ ਵੀ ਤਹਿ ਦਿਲ ਧੰਨਵਾਦ ਅਤੇ ਉਹਨਾਂ ਨੂੰ ਵੀ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਦੋਨੋਂ ਹੀ ਪਰਿਵਾਰ ਬੜੇ ਪਿਆਰ ਵਾਲੇ ਨੇ, ਸਤਿਗੁਰੂ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਅੰਗ ਸੰਗ ਸਹਾਈ ਹੋਣ। ਬੱਚਿਆਂ ਦੀ ਵੀ ਮੈਂ ਬੇਨਤੀ ਕਰ ਦੇਵਾਂ ਕਿ ਆਉਣ ਵਾਲੇ ਕਾਲ ਦੇ ਵਿੱਚ ਤੁਸੀਂ ਜਿਵੇਂ ਲੈਗੇਸੀ ਜਿਹੜੀ ਤੁਹਾਡੇ ਪੇਰੈਂਟਸ ਨੇ ਫੋਲੋ ਕੀਤੀ ਹੈ ਉਹ ਤੁਸੀਂ ਅੱਗੇ ਲੈ ਕੇ ਜਾਣੀ ਹੈ, ਸੇਵਾ ਨੂੰ ਅੱਗੇ ਲੈ ਕੇ ਜਾਣਾ, ਗੁਰਸਿੱਖੀ ਜੀਵਨ ਵੱਲ ਨੂੰ ਤਤਪਰ ਹੋਣਾ। ਅਤੇ ਕੈਮਿਸਟਰੀ ਤਾਂ ਮੈਂ ਦੇਖ ਲਈ ਬਹੁਤ ਵਧੀਆ, ਮਹਾਰਾਜ ਕਿਰਪਾ ਕਰਨ, ਇੱਦਾਂ ਹੀ ਚੜ੍ਹਦੀ ਕਲਾ ਰੱਖਣ, ਪ੍ਰੇਮ ਇੱਦਾਂ ਹੀ ਬਣਾਈ ਰੱਖਣ। ਸੋ ਸਾਧ ਸੰਗਤ ਜੀ ਆਓ, ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਸਾਡੇ ਕੋਲ ਬਹੁਤ ਸਤਿਕਾਰਯੋਗ ਢਾਡੀ ਜੱਥਾ ਭਾਈ ਸਾਹਿਬ, ਭਾਈ ਪਾਰਸ ਸਾਹਿਬ ਆਏ ਨੇ। ਸੋ ਤਿੰਨਾਂ ਪਾਸੋਂ ਕੇਵਲ ਇੱਕ ਕਵਿਤਾ ਆਪਾਂ ਸਰਵਣ ਕਰਨੀ ਹੈ। ਸੋ ਆਓ ਤਿੰਨਾਂ ਪਾਸੋਂ ਆਪਾਂ ਢਾਡੀ ਵਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ। ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਤੇਰੀ ਸੋਹਣੀ ਜੋੜੀ ਉੱਤੋਂ ਸਾਧ ਕਰਬਾਨੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਅਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਤੇ ਰੱਖੇ ਤੁਹਾਨੂੰ ਬਾਗ ਤੇਰੇ ਦਾ ਬਾਲੀ। ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸੁਭਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਆਓ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤਾ ਸਮਾਂ ਲਈ ਲਾਉਣਾ, ਚਾਰ ਪੰਜ ਮਿੰਟ 'ਚ ਇੱਕੋ ਹੀ ਖੁਸ਼ੀਆਂ ਦੀ ਕਵਿਤਾ ਕਹਿ ਜਾਣੀ ਆ। ਮਹਾਰਾਜ ਦੇ ਹੁਕਮ ਆ, ਧਨ ਪਰੇ ਨਾ ਆਖੀਐ, ਬਹਿਣਾ ਇਕੱਠੇ ਹੋਏ ਏਕ ਜੋਤ ਦੇ ਮੂਰਤੀ, ਧਨ ਪਰ ਕਹੀਐ ਸੋਏ। ਇਸ ਵਿਆਹ ਕਾਰਜਾਂ 'ਤੇ ਬੜੀਆਂ ਵੱਡੀਆਂ ਅਤੇ ਬੜੀਆਂ ਉੱਤਮ ਵਿਚਾਰਾਂ ਗੁਰਬਾਣੀ ਦੇ ਵਿੱਚ ਹੋ ਸਕਦੀਆਂ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ, ਗੁਰੂ ਘਰ ਦੇ ਵਜ਼ੀਰ ਸਾਹਿਬਾਨਾਂ ਨੇ, ਬਾਬਾ ਜੀ ਨੇ, ਆਪਾਂ ਸਾਰੀ ਸੰਗਤ ਨੇ ਰਲ ਕੇ, ਕਿ ਸੱਚੇ ਪਾਤਸ਼ਾਹ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਿਓ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ ਸਬਾਕ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਓ। ਮੈਂ ਇੱਥੇ ਬੇਨਤੀ ਕਰ ਦੇਵਾਂ ਵੀ ਇਹ ਵਿਆਹ ਦੀ ਖੁਸ਼ੀ ਜਿੱਥੇ ਆਪਾਂ ਸਾਰਿਆਂ ਨੂੰ, ਉੱਥੇ ਸਭ ਤੋਂ ਵੱਡੀ ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ। ਮਾਂ ਬਾਪ ਭਾਵੇਂ ਮਾਂ ਚਾਹੇ ਰਾਣੀ ਪਟਰਾਣੀ ਹੋਵੇ ਅਤੇ ਚਾਹੇ ਗੋਲੀ ਹੋਵੇ, ਬਾਪੂ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ, ਵਿਆਹ ਦੀਆਂ ਬੇਅੰਤ ਖੁਸ਼ੀਆਂ ਚਾਵਾਂ ਦੇ ਨਾਲ ਬੇਬੇ ਬਾਪੂ ਮਨਾਉਂਦੇ ਹੈ। ਅਤੇ ਇੱਕ ਬੇਨਤੀ ਕਰ ਦੇਵਾਂ, ਬੱਚੇ ਇੱਥੋਂ ਤੱਕ ਬੇਬੇ ਬਾਪੂ ਦੀਆਂ ਦੁਆਵਾਂ ਨਾ ਆਉਂਦੇ ਆ। ਕਈ ਵਾਰੀ ਆਪਾਂ ਅਰਦਾਸ ਕਰਾਉਣੀ ਹੋਵੇ ਅਤੇ ਗੁਰੂ ਕੇ ਵਜ਼ੀਰ ਨੂੰ ਆਪਾਂ ਮਾਣ ਸਨਮਾਨ ਦਿੰਦੇ ਹਾਂ। ਇੱਕੋ ਇੱਕ ਮਾਂ ਬਾਪ ਆ ਜਿਹੜਾ ਸਾਰੀ ਜ਼ਿੰਦਗੀ ਫਰੀ ਅਰਦਾਸਾਂ ਕਰਦਾ ਸਾਡੇ ਲਈ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ, ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲਡਾਏ, ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕੱਠਣਾ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਣ ਆਣ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਆਓ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਅਤੇ ਮਿਲਦੀਆਂ ਰਹਿਣ ਵਧਾਈਆਂ, ਸਭ ਦੇ ਚੁੱਲ੍ਹੇ ਤਪਦੇ ਰੱਖੀ, ਰੁੱਖੀ ਮਿੱਸੀ ਛੱਕਦੇ ਰੱਖੀ, ਖੱਜਲ ਖੁਆਰ ਨਾ ਹੋਵੇ ਕੋਈ, ਪੜਦੇ ਸਭ ਦੇ ਕਰਜ਼ ਦੇ ਰੱਖੀ, ਕਾਲੀ ਰਾਤ ਨਾ ਦੇਖੇ ਕੋਈ, ਦੀਵੇ ਸਭ ਦੇ ਜਗਦੇ ਰੱਖੀ, ਪਿਰਤ ਪਾਲਦੀ ਹੈ ਅਰਜੋਈ ਰੌਣਕ ਮੇਲੇ ਲੱਗਦੇ ਰੱਥੀ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੁੱਟਾ ਸਿੰਘ ਫਰਵਾਹੀ, ਗਿਆਨੀ ਨਿਧਾਨ ਸਿੰਘ ਮੁੱਲਾਪੁਰੀ, ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਸਾ ਹੈਵਦੇ ਦਰਦੇ ਰਹਿਣ ਸੰਗ ਤਾਈਆਂ ਲੱਗਦਾ ਰਹਿਣ ਖੁਸ਼ੀ ਦੇ ਮੇਲੇ ਲੱਗਦਾ ਰਹਿਣ ਖੁਸ਼ੀ

on the other hand,

0: ਵਧਾਈਆਂ
1: ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ ਬਾਬਲ ਨੂੰ ਇਹ ਰਾਜਾ ਆਖੇ ਮਾਣੂ ਆਖੇ ਰਾਣੀ ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ ਦੋਹਾਂ ਪਰਿਵਾਰਾਂ ਨੂੰ ਆਈਆਂ ਹੋਈਆਂ ਸੰਗਤਾਂ ਨੂੰ ਸੁਭਾਗੀ ਜੋੜੀ ਨੂੰ ਸਾਡੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ ਅਗਲਾ ਪ੍ਰੋਗਰਾਮ ਮੇਰੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਹਿਮਾਨ ਬਾਬਾ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਬਹੁਤ ਬਹੁਤ ਧੰਨਵਾਦ ਤੁਹਾਡੀ ਜਥੇਦਾਰ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ ਸਤਿ ਸੰਗਤ ਜੀ ਆਓ ਹੁਣ ਸਾਡੇ ਕੋਲ ਸਾਡੇ ਬੜੇ ਸਤਿਕਾਰ ਜੋ ਬੜੇ ਪਿਆਰ ਵਾਲੇ ਸਰਦਾਰ ਗੁਰਮੀਤ ਸਿੰਘ ਜੀ ਖੰਗੂੜਾ ਜੋ ਕਿ ਜਸਰੀਨ ਕੌਰ ਦੇ ਤਾਇਆ ਜੀ ਨੇ ਸੋ ਆਪ ਨੂੰ ਸੰਗਤਾਂ ਦੇ ਨਾਲ ਇੱਕ ਕਵਿਤਾ ਗਾ ਕਰਕੇ ਵਧਾਈਆਂ ਸਾਂਝੀਆਂ ਕਰਨਗੇ ਸੋ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਕਿ ਆ ਜਾਣ ਅਤੇ ਸੰਗਤਾਂ ਦੇ ਨਾਲ ਸਨਮੁੱਖ ਹੋ ਜਾਣ ਸੋ ਆਓ ਹੁਣ ਭਾਈ ਸਾਹਿਬ ਹੋਰ ਆਪਾਂ ਸਭ ਕਵਿਤਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਵਾਂ ਦੀ ਰਸਮ ਗੁਰੂ ਮਰਿਆਦਾ ਅਨੁਸਾਰ ਸੰਪੂਰਨ ਹੋ ਚੁੱਕੀ ਹੈ ਨਿਗਰ ਭਗਤ ਸਾਹਿਬ ਅਤੇ ਪਰਮਾਤਮਾ ਨਵੀਂ ਜੋੜੀ ਨੂੰ ਚੜ੍ਹਦੀ ਕਲਾ ਬਖਸ਼ੇ ਸਾਡੀ ਭਤੀਜੀ ਨੂੰ ਮੇਰੀ ਬੇਟੀ ਨੂੰ ਅਤੇ ਵੀ ਕੈਨ ਮਿਸ ਯੂ ਸੋ ਮੱਚ ਐਂਡ ਅਤੇ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ ਸਾਡੀ ਬੇਟੀ ਵਾਸਤੇ

0: ਗੁਰੂ ਪਿਆਰੀ ਸਤਸੰਗ ਜੀ, ਜੇ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਤਾਂ ਸੰਗਤ ਬਖਸ਼ਣ ਯੋਗ ਰਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹੋਰਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੇ ਨੇ ਅਤੇ ਬੱਚੀ ਨੂੰ ਅਸੀਸ ਬਖਸ਼ਿਸ਼ ਕੀਤੀ ਹੈ। ਇਹ ਭਾਅ ਜੀ ਦਾ ਇਹ ਰੂਪ ਤਾਂ ਸਾਨੂੰ ਅੱਜ ਪਤਾ ਲੱਗਿਆ ਕਿ ਐਡੇ ਸੋਹਣੇ ਆਵਾਜ਼ ਦੇ ਮਾਲਕ ਨੇ ਅਤੇ ਐਡੀ ਕਲਮ ਸੋਹਣੀ ਹੈ, ਬੜੇ ਛੁਪੇ ਰੁਸਤਮ ਨੇ। ਸੋ ਮਾਰੇ ਕਿਰਪਾ ਕਰਨ, ਹੋਰ ਕੋਈ ਸਤਿਗੁਰੂ ਜੀ ਇਹਨਾਂ ਪਾਸੋਂ ਸੇਵਾ ਪੰਥ ਦੀ ਸੇਵਾ ਵੀ ਲੈਂਦੇ ਰਹਿਣ। ਸੋ ਸਤ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਇੱਕ ਵਾਰ ਫਿਰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸੋ ਹੁਣ ਸਾਧ ਸੰਗਤ ਜੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਸੋ ਸਾਧ ਸੰਗਤ ਜੀ, ਇੱਕ ਮੇਰੀ ਹੱਥ ਜੋੜ ਕੇ ਬੇਨਤੀ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ, ਇੱਕ ਦੂਜੇ ਨੂੰ ਮਿਲ ਗਿਲ ਤੋਂ ਥੋੜ੍ਹਾ ਜਿਹਾ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਜਿਵੇਂ ਜਿਵੇਂ ਆ ਦੇਗ ਮਿਲ ਰਹੀ ਹੈ, ਦੇਗ ਲੈ ਕੇ, ਦੇਗ ਛੱਕ ਕੇ, ਸਤਿਗੁਰਾਂ ਨੂੰ ਮੱਥਾ ਟੇਕ ਕੇ ਪਿਆਰ ਦੇ ਨਾਲ ਵਾਕਆਊਟ ਕਰੀ ਚੱਲੋ। ਥੱਲੇ ਚੱਲ ਕਰਕੇ ਇੱਕ ਦੂਜੇ ਨੂੰ ਮਿਲ ਲਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੂਹ ਪਰਿਵਾਰ, ਸੇਖੋਂ ਪਰਿਵਾਰ, ਖੰਗੂੜਾ ਪਰਿਵਾਰ ਸਾਡੇ ਆਪਣੇ ਪਰਿਵਾਰ ਨੇ। ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਬੀਬੀ ਪ੍ਰਸਿੰਨ ਕੌਰ, ਸਰਦਾਰ ਸੁਖਦੇਵ ਸਿੰਘ ਜੀ ਦਿਓਲ, ਬਾਬਾ ਜੀ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸੋ ਇਤਨੇ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਇੰਨੇ ਨੇਕਾਂ ਭੁੱਲਾਂ ਹੋਈਆਂ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਸੋ ਥੈਂਕ ਯੂ ਸੋ ਮੱਚ ਐਵਰੀਬਾਡੀ ਫੋਰ ਬੀਇੰਗ ਹੇਅਰ ਟੁਡੇ, ਫੋਰ ਕਮਿੰਗ ਟੁਡੇ, ਐਂਡ ਬੈਸਟ ਵਿਸ਼ਿਸ ਟੂ ਦਾ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੈਦਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦਾ ਫਿਊਚਰ, ਮਹਾਰਾਜ ਅੰਗ ਸੰਗ ਸਹਾਈ ਹੋਣਗੇ। ਸੋ ਬੈਸਟ ਵਿਸ਼ਿਸ, ਥੈਂਕ ਯੂ ਸੋ ਮੱਚ ਐਵਰੀਬਾਡੀ, ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਆਫ ਬਲੰਡਰਸ ਦੈਟ ਆਈ ਮਾਈਟ ਹੈਵ ਮੇਡ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।